ਖਸਮ ਸਰ ਹੈ ਤੇ ਕਮਜਾਤੋ ਨਾਨਕ ਨਾਵੈ ਬਾਜ ਸੁਨਾਤੋ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਾਨੂ ਸਤਿਗੁਰ ਸਤਿਪੁਰਖਾ ਮੈਨੂੰ ਕਰੋ ਗੁਰਪਾਸ ਹਮ ਕੀਰੇ ਕਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸੇ

ਅੱਲਾ ਪੰਜਵਾ ਕਾਹੀ ਰੀ ਮਨ ਚਿਤਵੈ ਉਦਮ ਜਾਂ ਆਹਰ ਹਰ ਜੀ ਉਪਰਿਆ ਸੈਲ ਪੱਥਰ ਮਹਿ ਜੰਤੂ ਪਾਏ ਤਾਂ ਕਰ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਣਤਾ ਕੋਈ ਨਾ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੀ ਮਨ ਭਉ ਕਰਿਆ ਉਡੇ ਉਡਿਆ ਵੈਸੈ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ।

ਸਤਿਮਨ ਜਾਈਏ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਪਾਰਾ ਸਭ ਧਿਆ ਵਹਿ ਹੈ ਸਭ ਧਿਆ ਵਹਿ ਤੁਜੀ ਹਰ ਸੱਚੇ ਸਿਰਜਣਹਾਰਾ ਸਭ ਜੀਤ ਮਾੜੇ ਜੀ ਤੂੰ ਜੀਆਂ ਕਾਦਾ ਧਾਰਾ ਹਰ ਧਿਆ ਬੋ ਸੰਤੋ ਜੀ ਸਭ ਦੁੱਖ

ਜੰਤ ਵਿਚਾਰਾ ਤੋਂ ਘੜ ਘੜ ਅੰਤਰ ਸਰਮ ਨਿਰੰਤਰ ਜੀ ਹਰ ਇੱਕ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋ ਜਿਵ ਡਾਣਾ।

ਮੁਖਣ ਜੋ ਸੇਵਾ ਹੈ ਜੋ ਸੇਵਾ ਹੈ ਤੁਰਜੀ ਜਾਂ ਨਾਨਕ ਤਿੰਨ ਕੁਰਬਾਨ ਹਰ ਧਿਆਵੈ ਤੁਰਜੀ ਸੇ ਜਨ ਯੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ।

ਤਪ ਤਪ ਭਾਵੇਂਤਾ ਤੇਰੇ ਅਨੇਕ ਪੜ੍ਹ ਮੋ ਸਿਮਰਤ ਸਾਸ ਜੀ ਕਰ ਕਿਰਿਆ ਖੱਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਜੇ ਵੜਿਆ ਵਰਣ ਕੋਈ

ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀਅ ਜੰਤ ਸਭ ਤੇ ਰਾਖੇ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲੋ, ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ।

ਤਿਤ ਸਰਮ ਰੜਾਏ ਭਾਈ ਲਿੰਗ ਵਾਸਾ ਪਾਣੀ ਪਾਵਕ ਤਨਹ ਕੀਆ ਪੰਕ ਜੋ ਮੋਹ ਭਾਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨ ਚੇਤ ਸਮੂੜ ਮਨਾ।

ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਔਰ ਕਾਜ ਤੇਰਾ ਕਿਤਾ ਨਾ ਕਾਮ ਮਿਲ।

ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨਹਾਰੀ ਦਾਸ ਜਾਨ ਮੋਹਲੇ ਹੋ ਬਾਰੇ ਕਬਿਓ ਬਾਚੋ ਬੇਨਤੀ ਚਾਉ ਪਈ ਅਮਰੀ ਕਰੋ ਹਾਦਰ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨੂ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਭੈ ਤੁਮ ਕਾਬਹੋ ਆਪ ਹੱਥ ਦੈ ਮੋਹ ਬਚਾਬਹੋ ਸੁਖੀ ਬਸਾਈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਭੈ ਰਣ ਕਉ ਆਜ ਸਿੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ

ਮਾਨੀਆ ਹੈ। ਆਪ ਹਾਦ ਮੁਜਾ ਅਬਰੀਆ ਏ ਮਰਨ ਕਾਲ ਕਾ ਤ੍ਰਾਤ ਨਵਰੀਆ ਹੈ। ਹੂ ਜੋਸਦਾ ਹਮਾਰੇ ਪੱਛਾ ਸ੍ਰੀ ਅਸ ਧੋਜਿਉ ਕਰੇ ਹੋ ਰੱਛਾ। ਰੱਖ ਲੇ ਹੋ ਮੋਹ ਰੱਖਣ ਹਾਡੇ ਸਾਹਿਬ ਸੰਤ ਸਹਾਇ ਪਿਆੜੇ। ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰ ਦਸ ਕੰਤਾ। ਕਾਲ ਪਾਏ ਬ੍ਰਹਮਾ ਅਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ। ਕਾਲ ਪਾਏ ਕਰ ਵਿਸ਼ਨੂੰ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ। ਜਬਣ ਕਾਲ ਜੋਗੀ ਸਿਵ ਕੀਓ ਵੇਦਰਾਜ ਬ੍ਰਹਮਾ ਜੋਥੀਓ। ਜਬਣ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹਮਾਰਾ।

ਬੈਠਾ ਕਹੁ ਸਿਮਟ ਭਵ ਸ਼ੰਕਰ ਕਾਠਾ। ਸਿਗਰੀ ਸ੍ਰੇਠ ਦਿਖਾਈ ਅਚੰਭਵ ਆਦਿ ਜੁਗਾਦਿ ਸਰੂਪ ਸਜੰਭਵ।

ਅਰਜਨ ਦੋਈ ਏਕ ਹੈ ਬਿਬਚਾਰ ਕਛ ਨਾਹੀ ਜਲ ਤੇ ਉਪਤਰੰਗ ਜਾਉਂ ਜਲ ਹੀ ਬਿਕੈ ਸਮਾਜ ਦੋਹਰਾ ਜਬ ਆਏ ਸੋ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੁਨ ਛੇਪਤੇ ਸਭ ਕਹਿ ਸੁਨਾਈ ਕਬਾ ਚੰਦ ਦੋਹਰਾ

ਪਾਵ ਦੇ ਭਗਵੰਤ ਦੋਹਰਾ ਕਾਲਪੁਰ ਕੀ ਦੇਹ ਮੋ ਕੋਟਕ ਬਿਸ਼ਨ ਮਹੇਸੋ ਕੋਟਿੰਦਰ ਬ੍ਰਹਮਾ ਕਿਤੇ ਰਾਕਸ ਕਰੋਰ ਜਲੇ ਸੋ ਦੋਹਰਾ ਰਾਮ ਕਥਾ ਜੁਗ ਟਲ ਸਭ ਕੋਈ ਭਾਕਤ ਨੇਤ ਸੁਰਗ ਬਾਸ ਰਗ ਬਰ ਕਰਾਉ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣੇ ਅਰਗਾਵੈ ਦੁਖ ਪਾਪ ਤੇ ਨਿਕਟ ਨ ਆਵੈ ਬਿਸ਼ਨ ਭਗਤ ਕੀ ਇਹ ਫਲ ਹੋਈ ਆਦਿਆ ਛੁਪ ਸਕੈ ਨ ਕੋਈ ਸਮਤ ਸਤਰਹ ਸਹਸ ਪਚਾਵਨ ਹਾਰਡਵਦੀ ਪ੍ਰਥਮ ਸੁਖਦਾਵਨ

ਗੁਰਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸਥਿਤੀ ਮਨ ਵਧੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ।

ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਐ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿੱਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮੇ ਨਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤ ਹਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਹੋ ਵਡਭਾਗੀ ਉਹ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉੱਤਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੇਂ ਦੇ ਲਿਹਾਜ਼ ਨਾਲ ਜਥੇ ਵੱਲੋਂ ਕੀਰਤਨ ਦੀ ਸਮਾਪਤੀ ਹੈ ਜੀ। ਹੁਣ ਆਪ ਜੀ ਦੇ ਸਨਮੁੱਖ ਪੰਥ ਦੇ ਪ੍ਰਸਿੱਧ ਵਿਦਵਾਨ ਸਤਿਕਾਰਯੋਗ ਭਾਈ ਜਸਵੀਰ ਸਿੰਘ ਜੀ ਲੁਧਿਆਣੇ ਤੋਂ ਆਪ ਜੀ ਨੂੰ ਗੁਰਮਤਿ ਦੇ ਵਿਚਾਰ, ਗੁਰਮਤਿ ਦੀ ਕਥਾ ਆਪ ਜੀ ਨੂੰ ਸਰਵਣ ਕਰਾਉਣਗੇ ਜੀ। ਸੋ ਆਪ ਜੀ ਇਸੇ ਤਰ੍ਹਾਂ ਹੀ ਸੰਗਤੀ ਰੂਪ ਵਿੱਚ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਸਜੇ ਰਹੋ। ਹੇਠਾਂ ਜਿਨ੍ਹਾਂ ਨੇ ਅਜੇ ਲੰਗਰ ਛਕਿਆ ਹੈ, ਛਕਣਾ ਹੈ, ਜਾਂ ਜਿਨ੍ਹਾਂ ਨੇ ਛਕ ਲਿਆ ਹੈ, ਕਿਰਪਾ ਕਰਕੇ ਉਹ ਵੀ ਜਲਦੀ ਤੋਂ ਜਲਦੀ ਦੀਵਾਨ ਹਾਲ ਵਿੱਚ ਪੁੱਜਣ ਦੀ ਕਿਰਪਾਲਤਾ ਕਰੋ ਜੀ। ਅਤੇ ਭਾਈ ਸਾਹਿਬ ਉਹਨਾਂ ਤੋਂ ਗੁਰੂ ਦੇ ਬਚਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਇਹਨੂੰ ਰਹਿਣ ਦੀ ਕੀ ਚੱਕ ਲਈ ਪੋਤੀ ਰੱਖਣਾ, ਠੀਕ ਹੈ। ਵਾਹਿਗੁਰੂ।

ਜੁਗ ਜੁਗ ਅਟਲ ਪਤਤ ਪਾਵਨ ਭਗਤ ਵਸ਼ਲ ਕਿਰਪਾ ਨਿਦਾਨ ਚਵਰ ਤਖਤ ਦੀ ਮਾਲਕ।

ਨਿਆਸਰਿਆਂ ਦੇ ਆਸਰੇ। ਗਰੀਬ ਨਵਾਜ ਸਤਿਗੁਰੂ ਜੀ ਧੰਨ ਧੰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਐਸੇ ਦੀਨ ਦਿਆਲ ਸਤਿਗੁਰੂ ਜੀ ਦੇ ਵਰੋਸਾਏ ਹੋਏ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸਾਹਿਬ ਜਿੱਥੇ ਅੱਜ ਆਪਾਂ ਸ਼ਾਮ ਦੇ ਸਮੇਂ ਦੇ ਸਾਜਰੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਮੇਰੇ ਤੋਂ ਪਹਿਲਾਂ ਸਤਿਕਾਰਤ ਗੁਰੂ ਘਰ ਦੇ ਕੀਰਤਨੀਏ ਭਾਈ ਸਾਹਿਬ ਜੀ ਗੁਰਬਾਣੀ ਦਾ ਕੀਰਤਨ ਨੂੰ ਸਰਵਣ ਕਰਵਾ ਰਹੇ ਸਨ। ਉਪਰੰਤ ਗੁਰਦੁਆਰਾ ਸਾਹਿਬ ਜੀ ਦੀ ਮਰਜ਼ਾਦਾ ਦੇ ਮੁਤਾਬਕ ਸਮਾਂ ਹੈ ਗੁਰ ਸ਼ਬਦ ਗੁਰ ਇਤਿਹਾਸ ਦੀ ਵਿਚਾਰ ਦਾ। ਰਲ ਮਿਲ ਕੇ ਆਪਾਂ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ

ਵਾਹਿਗੁਰੂ ਜੀ ਕੀ ਫਤਿਹ। ਅਸੀਂ ਨਾ ਸ਼ੁਕਰੇ ਹਾਂ, ਸ਼ੁਕਰ ਨਹੀਂ ਕਰਦੇ। ਅਸੀਂ ਉਸ ਵਾਹਿਗੁਰੂ ਦਾ ਧੰਨਵਾਦ ਨਹੀਂ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਵਿਚਾਰ ਦਿੰਦੇ ਨੇ, ਜਿਹੜਾ ਕਿਸੇ ਦੇ ਕੀਤੇ ਹੋਏ ਗੁਣਾਂ ਨੂੰ ਭੁੱਲ ਜਾਏ, ਕੀਤਿਆਂ ਉਪਕਾਰਾਂ ਨੂੰ ਭੁੱਲ ਜਾਏ, ਉਹਨੂੰ ਅਕਿਰਤ ਕਣ ਕਹਿੰਦੇ ਆ। ਪਰਿਭਾਸ਼ਾ ਹੀ ਇਹ ਆ, ਜੋ ਦੂਜੇ ਦੇ ਕੀਤੇ ਨੂੰ ਭੁੱਲ ਗਿਆ, ਅਕਿਰਤ ਕਣ। ਅਕਿਰਤ ਕਣਾ ਹਰ ਵਿਸਰਿਆ ਜੋਨੀ ਪਰਮੇਤ, ਭੁੱਲ ਗਿਆ ਅਕਿਰਤ ਕਣਾਂ ਨੂੰ ਭਟਕਦੇ ਫਿਰਦੇ ਜੂਨਾਂ ਦੇ ਅੰਦਰ। ਲੇਕਿਨ ਗੁਰੂ ਦਿਆਲੂ ਆ, ਉਹ ਅਕਿਰਤ ਕਣਾਂ ਨੂੰ ਪਾਲਦਾ ਵੀ ਹੈ। ਅਸਾਂ ਨੂੰ ਇਹ ਸੱਚਾਈ ਆ ਦੁਨੀਆਂ ਦੇ ਅੰਦਰ, ਚਲੋ ਰੱਬ ਤੇ ਬਹੁਤ ਵੱਡੀ ਗੱਲ ਹੈ, ਕਹਿੰਦਾ ਗੁਰੂ ਪਰਮਾਤਮਾ, ਦੁਨੀਆਂ ਦੇ ਅੰਦਰ ਵੀ ਕਿਸੇ ਨੇ ਸਾਡੇ 'ਤੇ ਉਪਕਾਰ ਕੀਤਾ, ਸਾਡੇ ਭਲਾ ਕੀਤਾ, ਅਸੀਂ ਨਜ਼ਰ ਅੰਦਾਜ਼ ਕਰ ਦਿੰਦੇ, ਸਗੋਂ ਇਹ ਕਹਿ ਦਿੰਦੇ ਹਾਂ ਤੂੰ ਨਾ ਕਰਦਾ, ਸਾਡੇ ਸ਼ਬਦਾਂ ਦੇ ਨਾ ਕਰਦਾ, ਜੇ ਤੂੰ ਨਾ ਕਰਦਾ, ਜੇ ਤੂੰ ਨਾ ਦਿੰਦਾ ਕਿ ਮੈਂ ਜੀਂਦਾ ਨਾ ਰਹਿੰਦਾ। ਇਹ ਸਾਡੀ ਸੋਚ ਆ, ਬਿਲਕੁਲ ਇਹੀ ਗੱਲ ਗੁਰੂ ਗ੍ਰੰਥ ਸਾਹਿਬ ਸਾਨੂੰ ਕਹਿੰਦੇ ਆ। ਔਰ ਇਹ ਹਮੇਸ਼ਾ ਅੰਦਾਜ਼ਾ ਲਾ ਕੇ ਕਰਨਾ, ਸਾਡੇ ਕੋਲ ਜੋ ਕੁਝ ਆ, ਦਿੱਤਾ ਹੈ ਕਿਸੇ ਦਾ, ਸਾਡਾ ਆਪਣਾ ਨਿਗਾਹ ਦਿੱਤਾ ਆ ਕਿਸੇ ਦਾ, ਕੋਈ ਦੂਜਾ ਆ ਦੇਣ ਵਾਲਾ, ਜਿਹੜਾ ਤੇ ਕੋਈ ਵਿਅਕਤੀ ਸਾਨੂੰ ਜਿਹਦੇ ਕੋਲੋਂ ਸਾਹਮਣਿਓਂ ਮਿਲਦਾ ਦੁਨੀਆਂ ਦੇ, ਉਹ ਤੇ ਸਾਨੂੰ ਦਿਸਦਾ ਆ, ਮਾਂ ਨੇ ਦਿੱਤਾ, ਪਿਤਾ ਨੇ ਦਿੱਤਾ, ਭੈਣ ਭਰਾਵਾਂ ਨੇ ਦਿੱਤਾ, ਇਹ ਨਹੀਂ, ਕੋਈ ਦੇਣ ਵਾਲਾ ਦਿਸਦਾ ਆ। ਲੇਕਿਨ ਗੁਰੂ ਤੇ ਪਰਮਾਤਮਾ ਕਿਸੇ ਰਾਹੀਂ ਦਿੰਦੇ ਆ, ਕਿਸੇ ਰਾਹੀਂ, ਦੇਣ ਵਾਲਾ ਉਹ ਆ, ਦਿੰਦਾ ਕਿਸੇ ਦੇ ਰਾਹੀਂ ਆ, ਕਿਰਪਾ ਉਹ ਕਰਦਾ ਕਰਦਾ ਕਿਸੇ ਦੇ ਰਾਹੀਂ ਆ, ਜਨਮ ਉਹ ਦਿੰਦਾ ਆ ਲੇਕਿਨ ਦਿੰਦਾ ਕਿਸੇ ਦੇ ਰਾਹੀਂ ਆ, ਦਾਤ ਉਹ ਦਿੰਦਾ ਆ ਦਿੰਦਾ ਕਿਸੇ ਦੇ ਰਾਹੀਂ ਆ, ਸਿੱਖਿਆ ਉਹਦੀ ਆ ਲੇਕਿਨ ਦਿੰਦਾ ਕਿਸੇ ਦੇ ਰਾਹੀਂ ਆ। ਉਹਦਾ ਵਿਧਾਨ ਹੈ, ਉਹਦਾ ਵਿਧੀ ਵਿਧਾਨ ਹੈ ਪਰਮਾਤਮਾ ਦਾ। ਜਦੋਂ ਸੁਖਮਨੀ ਸਾਹਿਬ ਪੜ੍ਹਦੇ ਕਹਿੰਦੇ ਗੱਲਾਂ ਬੜੀਆਂ ਸਪੱਸ਼ਟ ਹੁੰਦੀਆਂ, ਕਰਨ ਕਰਾਵਨ ਕਰਨ ਯੋਗ ਜੋ ਤਿਸ ਭਾਵੈ ਸੋਈ ਹੋਗ, ਉਹ ਆ ਕਰਨ ਯੋਗ। ਖਿਨ ਮੈਂ ਥਾਪ ਉਹ ਥਾਪਣਾ ਹਾਰਾ, ਅੰਤ ਨਹੀਂ ਕਿਸ਼ ਪਾਰਾ ਵਾਰਾ, ਉਹ ਕਰਦਾ ਆ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾ ਹੀ ਕੋਈ, ਦੂਜਾ ਹੈ ਹੀ ਨਹੀਂ ਗਾ। ਇੱਥੇ ਗੱਲ ਮੁਕਾ ਦੇਗੀ, ਕਹਿੰਦਾ ਦੁਨੀਆਂ 'ਚ ਕਹਾਂਗੇ ਤੂੰ ਨਾ, ਤਾਂ ਇਹ ਸਹੀ ਸੱਚਾਈ ਆ, ਇਸੇ ਕਰਕੇ ਅਸੀਂ ਸੰਬੰਧ ਤੋੜਦੇ। ਕਹਿੰਦਾ ਕਈ ਵਾਰੀ ਕਹਿ ਦਿੰਦੇ ਜੇ ਤੂੰ ਨਹੀਂ, ਤੇਰੇ ਵਰਗੇ ਪੰਜਾਹ ਫਿਰਦੇ ਆ, ਤੂੰ ਨਹੀਂ ਤੇ ਹੋਰ ਸਹੀ। ਪੀੜੀਆਂ ਪਾਈਆਂ ਹੋਈਆਂ ਗੰਢਾਂ ਜਿਹਨਾਂ ਨਾਲ ਜੀਵਨ ਦਾ ਸਾਥ ਅਸੀਂ ਜੋੜਦੇ ਹਾਂ, ਜਿਹਨਾਂ ਜਦੋਂ ਜੁੜਦੇ ਹਾਂ, ਕਹਿੰਦਾ ਜਦੋਂ ਸ਼ਬਦ ਸੁਣਦੇ ਹਾਂ ਨਾਨਕ ਸਤਿਗੁਰ ਤਿੰਨਾਂ ਮਿਲਾਇਆ, ਜਿਹਨਾਂ ਧੁਰੇ ਪਿਆ ਸੰਯੋਗ, ਸੁਣਦੇ ਹਾਂ ਆਪਾਂ, ਅਸੀਂ ਸੁਣਾਉਂਦੇ ਹਾਂ ਤੁਸੀਂ ਸੁਣਦੇ ਹੋ, ਜਿਹਨਾਂ ਦਾ ਜੋੜ ਜੋੜਿਆ ਉਹ ਵੀ ਟੁੱਟ ਜਾਂਦੇ ਆ। ਅੱਜ ਕੱਲ੍ਹ ਦਾ ਸਮਾਂ ਤਾਂ ਬਹੁਤ, ਮਾਫ ਕਰਨਾ, ਬਹੁਤ ਤੇਜ਼ ਚੱਲ ਰਿਹਾ। ਅੱਜ ਦੇ ਵਕਤ ਦੇ ਅੰਦਰ ਤਾਂ ਅਜਿਹੀ ਵਿਚਾਰ ਆ ਕਿ ਪਤਾ ਨਹੀਂ ਕਦੋਂ ਜਿਹੜੇ ਜੋੜ ਜੁੜੇ ਆ ਬੱਚਿਆਂ ਦੇ, ਸਾਡੇ ਧੀਆਂ ਪੁੱਤਾਂ ਦੇ, ਪਤਾ ਨਹੀਂ ਵਾਹਿਗੁਰੂ ਸੁੱਖ ਰੱਖੇ ਇਹ ਕਦੋਂ ਕੀ ਹੋ ਜਾਵੇ। ਅੱਗੇ ਅਜਿਹਾ ਨਹੀਂ ਸੀ। ਕਹਿਣ ਦਾ ਭਾਵ ਹੈ ਜਿੱਥੇ ਧਰਮ ਨੂੰ ਸਾਖਸ਼ਾਤ ਰੱਖ ਕੇ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਸਾਹਮਣੇ ਬੈਠ ਕੇ ਵੀ ਅਸੀਂ ਇਕਰਾਰ ਕਰਦੇ ਹਾਂ ਕਿ ਅਗਲਾ ਜੀਵਨ ਇਕੱਠਿਆਂ ਬਤੀਤ ਕਰਾਂਗੇ, ਆਪਾਂ ਤੋੜ ਦਿੰਦੇ। ਜਦੋਂ ਤੋੜਦੇ ਤਾਂ ਉਦੋਂ ਸਾਡੇ ਸ਼ਬਦ ਕੀ ਹੁੰਦੇ ਆ, ਉਹ ਇਹੀ ਆ ਤੇਰੇ ਵਰਗੇ ਹੋਰ ਬਥੇਰੇ ਆ, ਗੁਰੂ ਵਰਗਾ ਦੂਜਾ ਤੇ ਮਿਲੇਗਾ, ਮੇਰੇ ਵਰਗੇ ਪਤਾ ਨਹੀਂ ਕਿਤਨੇ ਕਥਾਬਾਜ, ਕਿਤਨੇ ਕਰਾਗੀ ਫਿਰਦੇ ਆ, ਪੱਕਾ ਮੇਰੇ ਤੋਂ ਨਹੀਂ ਤੇ ਹੋਰ ਸਹੀ। ਸਾਡੇ ਲੋਕਾਂ ਨੇ ਕਹਾਵਤ ਬਣਾਈ ਹੈ, ਬਾਬੇ ਨਾਨਕ ਦਾ ਥੜਾ, ਇੱਕ ਚੱਲਿਆ ਦੂਜਾ ਖੜਾ, ਇਹ ਸੰਸਾਰ 'ਚ ਹਰ ਥਾਂ 'ਤੇ ਆ। ਆਪਾਂ ਜਿੱਥੇ ਵੀ ਹਾਂ ਇਹ ਗੱਲ ਮੰਨ ਕੇ ਚੱਲੀਏ, ਆਪਾਂ ਭਾਗਾਂ ਵਾਲੇ ਹਾਂ, ਇਹ ਥਾਂ 'ਤੇ ਆਪਾਂ ਹਾਂ, ਬਸ ਇਹ ਥਾਂ 'ਤੇ ਆਪਾਂ, ਆਪਾਂ ਨੂੰ ਇਹ ਥਾਂ ਮਿਲੀ ਆ, ਇਹ ਸਮਾਂ ਮਿਲਿਆ, ਇਹ ਵਕਤ ਮਿਲਿਆ, ਜਿੰਨਾ ਵੀ ਮਿਲਿਆ ਉਹਦਾ ਸ਼ੁਕਰ ਆ ਪਰਮਾਤਮਾ।

ਆਤਮਾ ਦਾ, ਨਹੀਂ ਤਾਂ ਸਾਡੇ ਵਰਗੇ ਹੋਰ ਬਹੁਤ ਆ, ਲਾਈਨ ਲੰਬੀ ਲੱਗੀ ਆ, ਮੱਥਾ ਟੇਕਦੇ ਕਹਿੰਦਾ ਆਪਾਂ। ਫਰਜ਼ ਕੀ ਬਣਦਾ ਸੀ, ਬਹੁਤ ਥੋੜ੍ਹੇ ਸਮੇਂ ਦੇ ਅੰਦਰ ਜੋ ਬੇਨਤੀ ਕਰਨੀ ਧੁਰੋਂ, ਆਪਾਂ ਜਦੋਂ ਗੁਰਦੁਆਰੇ ਆ ਜਾਂਦੇ ਹਾਂ ਆਉਂਦੇ ਹਾਂ ਆਪਾਂ ਅਰਦਾਸਾਂ ਸ਼ੁਰੂ ਕਰ ਦਿੰਦੇ ਹਾਂ, ਜਦੋਂ ਦਰਬਾਰ ਹਾਲ ਦੇ ਅੰਦਰ ਪ੍ਰਵੇਸ਼ ਕਰਦੇ ਹਾਂ ਸਾਹਮਣੇ ਤੋਂ ਸਾਡੀਆਂ ਅਰਦਾਸਾਂ ਸ਼ੁਰੂ ਹੋ ਜਾਂਦੀਆਂ, ਫਿਰ ਅਸੀਂ ਸਾਹਮਣੇ ਖਲੋ ਕੇ ਫਿਰ ਕਹਿੰਦੇ ਹਾਂ। ਲੇਕਿਨ ਇੰਨਾ ਖਿਆਲ ਕਰੀਏ ਮੇਰੇ ਮਗਰ ਹੋਰ ਵੀ ਆ, ਮੱਥਾ ਟੇਕਣਾ ਕਿਸੇ ਨੇ, ਮੇਰੇ ਵਾਂਗੂ ਕਿਸੇ ਹੋਰ ਨੇ ਵੀ ਅਰਦਾਸ ਕਰਨੀ, ਮੈਂ ਇਕੱਲਾ ਥੋੜ੍ਹਾ ਹਾਂ, ਮੇਰੇ ਵਰਗੇ ਹੋਰ ਵੀ ਤੇਰੇ ਦਰ 'ਤੇ ਚੱਲ ਕੇ ਆਏ ਨੇ, ਜਿਹੜੇ ਤੇਰੇ ਤੋਂ ਮੰਗਣ ਆਏ, ਤੇਰੇ ਦਰਸ਼ਨ ਕਰਨ ਆਏ, ਤੈਨੂੰ ਸਿੱਖਦਾ ਕਰਨ ਆਏ ਨੇ, ਪਰ ਮੈਂ ਹਾਂ ਅੱਗੇ ਖਲੋਤਾ ਭਾਗਾਂ ਵਾਲਾ ਹਾਂ, ਮੇਰੀ ਵਾਰੀ ਆਈ, ਮੇਰੀ ਟਰਨ ਆਈ ਆ। ਇਹ ਆਪਣੇ ਆਪ ਨੂੰ ਭਾਗਾਂ ਵਾਲਾ ਸਮਝੀਏ ਕਹਿੰਦਾ, ਹਾਂ ਖਿਆਲ ਕਰਨਾ, ਸੱਚ ਇਹ ਆ ਸਾਡੇ ਵਰਗੇ ਲੱਖਾਂ ਲੱਖਾਂ ਆ, ਲੇਕਿਨ ਗੁਰੂ ਵਰਗਾ ਹੋਰ ਕੋਈ ਨਹੀਂ ਗਾ, ਗੁਰੂ ਦਾ ਰੂਪ ਦੂਜਾ ਨਹੀਂ, ਗੁਰੂ ਦੇ ਵਿਚਾਰ ਦੂਜੇ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰਤਾ ਹੈ ਕੋਈ, ਜੋ ਬਾਣੀ ਦੀ ਪ੍ਰਮਾਣਿਕਤਾ ਆ ਇਹਦੀ ਥਾਂ ਦੂਜੀ ਥੋੜ੍ਹੋ ਆ? ਇਸ ਬਾਣੀ ਦਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਕੀ ਕੋਈ ਦੁਨੀਆਂ ਦੇ ਅੰਦਰ ਕਿਸੇ ਆਪਾਂ ਕਿਸੇ ਹੋਰ ਧਾਰਮਿਕ ਗ੍ਰੰਥ ਦੇ ਨਾਲ ਕੰਪੇਅਰ ਕਰ ਸਕਦੇ ਹਾਂ? ਨਹੀਂ, ਬਰਾਬਰਤਾ ਨਹੀਂ। ਇਹ ਹਰ ਕੀ ਬਾਣੀ, ਧੁਰ ਕੀ ਬਾਣੀ, ਨਿਰੰਕਾਰ ਦੀ ਬਾਣੀ, ਸੱਚੀ ਬਾਣੀ ਆ। ਇਹਨੂੰ ਗਾਉਂਦੇ ਹਾਂ, ਇਹਨੂੰ ਸੁਣਦੇ ਹਾਂ, ਇਹਨੂੰ ਪੜ੍ਹਦੇ ਹਾਂ, ਇਹਨੂੰ ਵਿਚਾਰਦੇ ਹਾਂ, ਔਰ ਜੋ ਵਾਤਾਵਰਣ, ਜੋ ਮਾਹੌਲ ਗੁਰਦੁਆਰਾ ਸਾਹਿਬ ਦਾ ਆ, ਦੁਨੀਆਂ ਵਿੱਚ ਕਿਸੇ ਵੀ ਧਾਰਮਿਕ ਅਸਥਾਨ ਦਾ ਨਹੀਂ ਗਾ। ਕੋਈ ਆਪਣੇ ਧਾਰਮਿਕ ਅਸਥਾਨ ਦੇ ਕੇ ਜਾਂਦਾ, ਉਹ ਕਹਿੰਦਾ ਮੈਂ ਸਿੱਖਦਾ ਕਰਨਾ ਆ, ਇਸਲਾਮ ਧਰਮ ਸਿੱਖਦਾ ਕਰਦਾ, ਸਿੱਧਕ ਕਰ ਸਿੱਜਦਾ, ਸਿੱਖਦਾ ਕਰਦੇ, ਨਮਾਜ਼ ਪੜ੍ਹਦੇ ਕੀ ਕਰਦੇ ਆ, ਸਿੱਖਦਾ ਕਰਦੇ ਆ। ਹਿੰਦੂ ਧਰਮ ਦਰਸ਼ਨ ਕਰਨ ਵਾਸਤੇ ਆਉਂਦਾ, ਮੂਰਤੀ ਦੇ ਦਰਸ਼ਨ ਆ, ਹੋਰ ਕੁਛ ਨਹੀਂ, ਦਰਸ਼ਨ ਕੀਤੇ ਜਾਓ। ਈਸਾਈਅਤ ਪ੍ਰੇਅਰ ਕਰਦੀ ਆ, ਪ੍ਰੇਅਰ ਜਿਹਨੂੰ ਆਪਾਂ ਅਰਦਾਸ ਕਹਿੰਦੇ ਹਾਂ, ਉਹ ਪ੍ਰੇਅਰ ਕਰਦੇ ਆ। ਇੱਥੇ ਕੀ ਆ, ਇੱਥੇ ਸਿੱਖਦਾ ਵੀ ਆ, ਇੱਥੇ ਦਰਸ਼ਨ ਵੀ ਆ, ਇੱਥੇ ਪ੍ਰੇਅਰ ਵੀ ਆ, ਇੱਕੋ ਹੀ ਥਾਂ 'ਤੇ। ਇੱਥੇ ਸੁਣਦੇ ਵੀ ਆ, ਇੱਥੇ ਮਿਲਦਾ ਆ ਕੁਝ। ਇਹ ਸਾਡੇ, ਆਪਾਂ ਮਾਣਯੋਗ ਆ ਇਸ ਵਕਤ ਤੋਂ, ਸਾਡੇ ਗੁਰੂ ਦੇ ਬਰਾਬਰ ਕੋਈ ਵੀ ਨਹੀਂ ਗਾ। ਕੋਈ ਹੋਵੇਗਾ ਤਾਂ ਹੀ ਬਰਾਬਰ ਹੋਵੇਗਾ, ਦੂਜਾ ਹੈ ਹੀ ਨਹੀਂ ਗਾ। ਗੁਰੂ ਨਾਨਕ ਵਰਗਾ ਦੂਜਾ ਹੈ ਹੀ ਨਹੀਂ ਗਾ, ਕਿਉਂਕਿ ਨਕਲੀ ਬਣ ਕੇ ਗਏ ਸੀਗੇ। ਥੋੜ੍ਹਾ ਜਿਹਾ ਇਸ਼ਾਰਾ ਕਰਦਾ ਇਤਿਹਾਸ ਦਾ, ਨਕਲੀ ਬਣ ਕੇ ਗਏ ਸੀ ਗੁਰੂ ਨਾਨਕ ਬਣ ਕੇ, ਜਿਹਨੂੰ ਨਹੀਂ ਸੀ ਪਤਾ ਉਹਨੇ ਮੰਨ ਲਿਆ ਗੁਰੂ ਨਾਨਕ। ਕੁਝ ਦਿਨਾਂ ਬਾਅਦ ਦੋ ਹੋਰ ਚਲੇ ਗਏ, ਅਸੀਂ ਗੁਰੂ ਨਾਨਕ, ਔਰ ਸ਼ੱਕ ਤਾਂ ਪੈਦਾ ਹੋਵੇਗਾ ਕਹਿੰਦਾ, ਜਿਹੜੇ ਪਹਿਲਾਂ ਆਏ ਸੀ ਉਹ ਗੁਰੂ ਨਾਨਕ ਹੈ ਜਾਂ ਜਿਹੜੇ ਅੱਜ ਆਏ ਆ ਇਹ ਗੁਰੂ ਨਾਨਕ ਹੈ। ਚਲੋ ਸੇਵਾ ਕੀਤੀ, ਥੋੜ੍ਹੇ ਸਮੇਂ ਬਾਅਦ ਹੋਰ ਚਲਾ ਗਿਆ। ਇਹ ਸੰਗਲਾ ਦੀਪ ਦੀ ਸਾਖੀ ਆ, ਰਾਜਾ ਸ਼ਿਵਨਾਭ ਹੋਰ ਚਲਾ ਗਿਆ। ਉਹਨੇ ਜਾ ਕੇ ਆਖਿਆ ਮੈਂ ਗੁਰੂ ਨਾਨਕ ਹਾਂ। ਹੁਣ ਰਾਜੇ ਸ਼ੱਕ ਤਾਂ ਹੋਣਾ ਹੀ ਆ ਕਹਿੰਦਾ, ਇੱਕ ਦੋ ਤਿੰਨ ਆ ਗਏ ਆ, ਲੇਕਿਨ ਗੁਰੂ ਨਾਨਕ ਕੌਣ ਆ? ਹੁਣ ਜਦੋਂ ਟਰਨ ਤੁਰ ਪਈ ਆ, ਆਉਣ ਲੱਗ ਪਏ ਆ, ਉਹਨੇ ਇਮਤਿਹਾਨ ਲੈਣਾ ਸ਼ੁਰੂ ਕਰ ਦਿੱਤਾ, ਵਾਕਿਆ ਗੁਰੂ ਹੈ ਕਿ ਨਹੀਂ ਹੈ, ਕਿਹੜੇ ਪਖੰਡੀ ਤਾਂ ਨਹੀਂ, ਇਮਤਿਹਾਨ ਲੈਣਾ ਸ਼ੁਰੂ ਕਰ ਦਿੱਤਾ। ਇਮਤਿਹਾਨ ਲੈਂਦਾ ਆ, ਪਰਖਦਾ ਆ, ਨਕਲੀ ਨੇ ਪਰਖ ਦੀ ਕਸਵੱਟੀ 'ਤੇ ਕੀ ਲੈਣਾ, ਕਦੀ ਖਿਆਲ ਕਰਨਾ ਅਸਲ ਅਤੇ ਨਕਲ ਦਾ ਫਰਕ ਆ ਕਹਿੰਦਾ, ਅਸਲ ਫੁੱਲ ਅਤੇ ਨਕਲ ਫੁੱਲ ਸਾਡੇ ਸਾਹਮਣੇ ਆ, ਅਸਲ ਸੋਨਾ ਆਰਟੀਫਿਸ਼ਲ ਸਾਡੇ ਸਾਹਮਣੇ ਜਾਣਦੇ ਹਨ, ਅਸਲ ਅਤੇ ਨਕਲ ਦਾ ਫਰਕ ਆ। ਅਸਲ ਗੁਰੂ ਅਤੇ ਦੰਭੀ ਗੁਰੂ ਦਾ ਫਰਕ ਆ। ਇੱਕ ਦਿਨ ਸੱਚੀ ਗੁਰੂ ਨਾਨਕ ਚਲੇ ਗਏ, ਕਿਉਂਕਿ ਯਾਦ ਕਰਦਾ ਸੀ ਗੁਰੂ ਨਾਨਕ ਨੂੰ, ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਵੀ ਉਹਨੇ ਉਵੇਂ ਹੀ ਕੀਤਾ ਵਿਵਹਾਰ ਜਿਵੇਂ ਪਹਿਲਿਆਂ ਨਾਲ, ਇਮਤਿਹਾਨ ਪ੍ਰੀਖਿਆ। ਜਦੋਂ ਪ੍ਰੀਖਿਆ ਲਈ ਤਾਂ ਉਹਨੂੰ ਫਿਰ ਪਤਾ ਲੱਗਾ ਇਹ ਅਸਲੀ ਗੁਰੂ ਨਾਨਕ ਆ, ਕਿਉਂਕਿ ਕੇਵਲ ਇੱਕ ਆ ਗੁਰੂ, ਇੱਕ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਬਾਣੀ ਤਾਂ ਇੱਕ ਸਾਡੇ ਕੋਲ ਆ ਕਹਿੰਦਾ, ਬਾਣੀ ਦੇ ਸ਼ਬਦਾਂ ਨੂੰ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰਦੇ ਹਾਂ, ਇਸੇ ਕਰਕੇ ਆਖਿਆ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬੋਰਾ ਨੰਗ। ਗੁਣ ਉਥਾਂ ਨੂੰ ਬਾਣੀ ਕੀ ਦਿੰਦੀ ਹੈ, ਕਦੀ ਖਿਆਲ ਕਰਨਾ, ਬਾਣੀ ਗੁਣ ਦਿੰਦੀ ਆ।
ਗੁਰੂ ਗ੍ਰੰਥ ਸਾਹਿਬ ਗੁਣਾਂ ਦਾ ਖਜ਼ਾਨਾ ਆ। ਜਪਜੀ ਸਾਹਿਬ ਪੜ੍ਹਦੇ ਕਹਿੰਦਾ ਨਾਨਕ ਗਾਵੀਏ ਗੁਣੀ ਨਿਧਾਨ, ਜਿਹੜਾ ਗੁਣਾਂ ਦਾ ਖਜ਼ਾਨਾ ਆ। ਗੁਣ ਕਦੀ ਮੁੱਕਦੇ ਥੋੜੋ ਆ ਲਈ ਆ। ਧਰਤੀ 'ਚ ਰੱਬ ਨੇ ਵਸਤੂਆਂ ਪਾਈਆਂ, ਮੁੱਕਦੀਆਂ, ਇਹ ਸਾਡੀ ਤੁਹਾਡੀ ਸੋਚ ਹੈ ਮੁੱਕ ਜਾਏਗਾ। ਕੁਦਰਤ ਦਾ ਖਜ਼ਾਨਾ ਕਦੀ ਮੁੱਕਦਾ ਨਹੀਂ, ਭੰਡਾਰ ਕਦੀ ਮੁੱਕਦੇ ਨਹੀਂ, ਕਦੋਂ ਤੋਂ ਲੈ ਕੇ ਵਰਤੀ ਜਾ ਰਹੇ, ਵਰਤੀ ਜਾ ਰਹੇ, ਵਰਤੀ ਜਾ ਰਹੇ, ਅਮੁੱਕਿਆ ਅਤੁੱਟਿਆ। ਤਿਵੇਂ ਬਾਣੀ, ਜਦੋਂ ਤੋਂ ਬਾਣੀ ਦਾ ਪ੍ਰਕਾਸ਼ ਹੋਇਆ, ਚਲ ਆਪਾਂ ਪਹਿਲਾਂ ਗੱਲ ਖੜੀ, ਜਦੋਂ ਤੋਂ ਬਾਣੀ ਦਾ ਪ੍ਰਕਾਸ਼ ਹੋਇਆ, ਜਦੋਂ ਤੋਂ ਗੁਰੂ ਦਾ ਪ੍ਰਕਾਸ਼ ਹੋਇਆ, ਗੁਰੂ ਦੀ ਆਮਦ ਆ, ਗੁਰੂ ਨੇ ਬਾਣੀ ਦੀ ਦਾਤ ਦਿੱਤੀ ਆ, ਕਿ ਬਾਣੀ ਮੁੱਕ ਗਈ ਆ। ਇਸੇ ਕਰਕੇ ਇਸ ਖਜ਼ਾਨੇ ਦੀ ਗੱਲ ਗੁਰੂ ਅਰਜਨ ਦੇਵ ਕਰਦੇ ਆ। ਅਸੀਂ ਤਾਂ ਸੰਸਾਰ, ਮੈਂ ਤੁਸੀਂ ਆਪਾਂ ਸੰਸਾਰ ਖਜ਼ਾਨੇ ਦੀ ਗੱਲ ਕਰਦੇ ਹਾਂ, ਕਿਉਂਕਿ ਸੰਸਾਰਕ ਖਜ਼ਾਨਾ ਅਸੀਂ ਭਰਦੇ ਹਾਂ, ਬੈਂਕ ਵਿੱਚ ਪੈਸੇ ਪਾਉਂਦੇ ਹਾਂ ਤਾਂ ਹੀ ਕੱਢਦੇ ਹਾਂ, ਨਹੀਂ ਪਾਵਾਂਗੇ ਨਹੀਂ ਕੱਢਾਂਗੇ, ਮਿਲਣੇ ਨਹੀਂ, ਉਹ ਚੈੱਕ ਵਾਪਸ ਭੇਜ ਦਿੰਦੇ ਹੈ ਨਹੀਂ, ਕਿਉਂਕਿ ਹੈ ਨਹੀਂ, ਵਾਕਈ ਹੈ ਨਹੀਂ। ਹੈ ਨਹੀਂ ਕਿਉਂ ਨਹੀਂ, ਕਿਉਂਕਿ ਪਾਏ ਨਹੀਂ। ਇੱਧਰੋਂ ਕਦੇ ਸੁਣਿਆ ਵੀ ਇੱਧਰ ਹੈ ਨਹੀਂ। ਹਮ ਧਨਵੰਤ ਭਾਗਠ ਸੱਚ ਨਾਏ, ਰਾਗ ਆਸਾ ਦਾ ਪੰਜਵੀਂ ਪਾਤਸ਼ਾਹ ਦਾ ਵਚਨ, ਕਹਿੰਦੇ ਭਾਗਾਂ ਵਾਲੇ ਹਾਂ ਅਸੀਂ, ਸਾਡੇ ਕੋਲ ਸੱਚੀ ਬਾਣੀ ਆ, ਰੱਬ ਦਾ ਨਾਮ ਆ, ਇਹਨੂੰ ਗਾਉਂਦੇ ਹਾਂ ਕਿ ਗਾਉਂਦਿਆਂ ਗਾਉਂਦਿਆਂ ਬਾਣੀ ਮੁੱਕੀ ਆ, ਨਹੀਂ ਪੜ੍ਹੀ ਜਾ ਰਹੇ, ਪੜ੍ਹੀ ਜਾ ਰਹੇ, ਪੜ੍ਹੀ ਜਾ ਰਹੇ ਹਾਂ। ਇਹ ਜਦੋਂ ਸੰਪੂਰਨਤਾ ਹੁੰਦੀ ਫਿਰ ਸ਼ੁਰੂ ਕਰ ਦਿੰਦੇ, ਫਿਰ ਸ਼ੁਰੂ ਕਰ ਦਿੰਦੇ ਹਾਂ, ਬਾਣੀ ਮੁੱਕਦੀ ਨਹੀਂ, ਨਾ ਕਦੀ ਮੁੱਕੇਗੀ। ਹਮ ਧਨਵੰਤ ਭਾਗਠ ਸੱਚ ਨਾਏ, ਹਰ ਗੁਣ ਗਾਵੇ, ਉਹਦੇ ਗੁਣ ਗਾਉਂਦੇ ਹਾਂ। ਭਾਗਾਂ ਵਾਲੇ ਕਿਉਂ ਆ, ਧਨ ਵਾਲੇ ਕਿਉਂ, ਉਹਦੇ ਗੁਣ ਗਾਉਂਦੇ ਹਾਂ। ਗੁਣੇ ਆ ਕਹਿੰਦਾ ਬਾਣੀ 'ਚ, ਗੁਣੇ ਆ ਗੁਰੂ ਕੋ, ਗੁਣੇ ਆ ਗੁਰੂ ਗੁਣ ਦਿੰਦੇ ਆ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤ ਆ ਗੁਣ 'ਤੇ। ਜਿਹਦੇ ਕੋਲ ਗੁਣ ਹੈਗੇ ਆ, ਆਪਾਂ ਕਦੀ ਨਾ ਕਰਦੇ ਹਾਂ, ਆਪਾਂ ਬਾਹਰ ਜੋਬ ਕਰਦੇ ਹਾਂ ਧੰਨੇ ਆ ਸਾਨੂੰ ਹੋਰ ਮਿਲੇ, ਆਪਾਂ ਨਾ ਕਰਦੇ ਹਾਂ। ਕਾਰੋਬਾਰ ਸਾਨੂੰ ਹੋਰ ਮਿਲੇ, ਆਪਾਂ ਨਾ ਕਰਦੇ ਹਾਂ, ਨਹੀਂ ਲੈ ਲਓ ਕੋਈ ਨਹੀਂ ਦਿੰਦਾ ਉਹ, ਆਪਾਂ ਇਹੀ ਕਹਿੰਦੇ ਹਾਂ ਜੇ ਤੂੰ ਦੇ ਰਿਹਾ ਮੈਂ ਇਨਕਾਰ ਕਿਉਂ ਕਰਾਂ, ਨਹੀਂ। ਸੱਚ ਜਾਣਿਓ ਇੱਧਰ ਵੀ ਇੱਦਾਂ ਹੀ ਆ, ਉਹ ਨਿਰਗੁਣਾਂ ਨੂੰ ਤਾਂ ਗੁਣ ਦਿੰਦਾ ਆ, ਔਗੁਣਵੰਤਿਆਂ ਨੂੰ ਤਾਂ ਗੁਣ ਦਿੰਦਾ ਆ, ਲੇਕਿਨ ਗੁਣਵੰਤਿਆਂ ਨੂੰ ਵੀ ਗੁਣ ਹੋਰ ਦਿੰਦਾ ਆ, ਹੋਰ ਦਿੰਦਾ। ਲੈ ਰਿਹਾ ਕੋਈ ਨਹੀਂ, ਤੂੰ ਨਾ ਕਹੀਂ ਮੈਨੂੰ ਨਹੀਂ ਦਿੱਤਾ, ਇਨਕਾਰ ਨਹੀਂ ਕਰਦਾ। ਹਮ ਧਨਵੰਤ ਭਾਗਠ ਸੱਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ, ਪੀਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਸਾਡੇ ਦਾਦਿਆਂ ਪੜਦਾਦਿਆਂ ਨੇ ਜਿਹੜੀ ਜ਼ਮੀਨ ਜਾਇਦਾਦ ਬਣਾਈ ਆ, ਅਸੀਂ ਮਾਣ ਕਰਦੇ ਸਾਡੀ ਆ, ਜਾਂ ਕਿ ਫਰਦਾ ਕਢਾਉਂਦੇ ਹਾਂ, ਜਾਂ ਕੋਈ ਦੇਖਦੇ ਹਾਂ ਸਾਡੀ ਜ਼ਮੀਨ ਕਿੱਥੇ ਆ, ਕਿੰਨੀ ਆ, ਸਾਰਾ ਉਹਦਾ ਐਸਟੀਮੇਟ ਲੈਂਦੇ ਹਾਂ ਆਪਾਂ, ਕਿਉਂਕਿ ਸਾਡੀ ਆ, ਸਾਡਿਆਂ ਦੀ ਆ, ਸਾਨੂੰ ਮਾਣ ਹੈ ਉਹਨਾਂ ਦਾ, ਸਾਡੇ ਪਿਓ ਦਾਦਿਆਂ ਦੀ ਕਮਾਈ ਆ। ਪੰਜਵੇਂ ਪਾਤਸ਼ਾਹ ਨੇ ਇਹ ਵੀ ਪਿਓ ਦਾਦੇ ਦੀ ਕਮਾਈ ਆ, ਗੁਰੂ ਨਾਨਕ ਪਾਤਸ਼ਾਹ ਜੀ ਦੀ, ਗੁਰੂ ਅੰਗਦ ਦੇਵ ਜੀ, ਧੰਨ ਗੁਰੂ ਅਮਰਦਾਸ, ਧੰਨ ਗੁਰੂ ਰਾਮਦਾਸ। 19 ਰਾਗਾਂ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਆ, ਲਗਭਗ 950 ਦੇ ਕਰੀਬ ਸ਼ਬਦ ਆ, 62-63 ਸਲੋਕ ਆ ਗੁਰੂ ਅੰਗਦ ਦੇਵ ਦੇ। ਉਹਨਾਂ 19 ਰਾਗਾਂ ਵਿੱਚੋਂ 17 ਰਾਗਾਂ ਵਿੱਚ ਗੁਰੂ ਅਮਰਦਾਸ ਜੀ ਨੇ ਬਾਣੀ ਉਚਾਰਨ ਕੀਤੀ ਆ, 19 ਰਾਗ ਗੁਰੂ ਨਾਨਕ ਪਾਤਸ਼ਾਹ ਜੀ ਵਾਲੇ, ਅਤੇ 11 ਹੋਰ ਰਾਗ, 30 ਰਾਗਾਂ ਵਿੱਚ ਗੁਰੂ ਰਾਮਦਾਸ ਜੀ ਨੇ ਬਾਣੀ ਉਚਾਰਨ ਕੀਤੀ ਆ। 30 ਰਾਗਾਂ 'ਚ ਗੁਰੂ ਅਰਜਨ ਦੇਵ ਜੀ ਤੱਕ ਬਾਣੀ ਦਾ ਕਿਤਨਾ ਖਜ਼ਾਨਾ, ਭਗਤਾਂ ਦੀ ਬਾਣੀ, ਗੁਰੂ ਪਾਤਸ਼ਾਹ ਜੀ ਦੀ ਬਾਣੀ, ਸਾਰੀ ਗੁਰੂ ਅਰਜਨ ਦੇਵ ਜੀ ਤੱਕ ਆਈ ਆ, ਵਾਕਈ ਖਜ਼ਾਨਾ ਆ। ਜੇ ਇਹਨੂੰ ਸੱਚ ਜਾਣਿਆ ਤਾਂ ਆਪੋ ਆਪਣੀ ਸੋਚ ਆ, ਕਿਸੇ ਨੂੰ ਧਨ ਮਿਲਿਆ ਆ, ਕਿਸੇ ਨੂੰ ਨਾਮ ਮਿਲਿਆ ਆ, ਕਿਸੇ ਨੂੰ ਜਾਇਦਾਦ ਮਿਲੀ ਆ, ਕਿਸੇ ਨੂੰ ਮਾਪਿਆਂ ਦਾ ਬਣਾਇਆ ਸਤਿਕਾਰ ਮਿਲਿਆ ਆ, ਮਿਲਦਾ ਸਾਨੂੰ? ਅਸੀਂ ਮਾਣ ਨਾਲ ਕਹਿੰਦੇ ਅਸੀਂ ਮੈਂ ਫਲਾਣੇ ਦੇ ਬੱਚੇ ਹਾਂ, ਮਾਣ ਉੱਚਾ ਹੁੰਦਾ ਨਾ ਫਲਾਣੇ ਦੇ ਬੱਚੇ, ਕਿਉਂਕਿ ਉਹ ਸਾਡੇ ਆ। ਪੀਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਮੈਂ ਤਾਂ ਅਮੀਰ ਹਾਂ। ਹੁਣ ਇਹਦਾ ਮੁੱਲ ਹੈ ਕੋਈ? ਦੁਨੀਆ ਦੀ ਹਰ ਚੀਜ਼ ਦਾ ਮੁੱਲ ਆ, ਇੱਥੇ ਮੁੱਲ ਤੋਂ ਰਹਿਤ ਕੋਈ ਚੀਜ਼ ਨਹੀਂ, ਦੁਨੀਆ ਦੀ ਹਰ ਚੀਜ਼ ਦਾ ਮੁੱਲ ਆ, ਆਪਾਂ ਪਾਉਂਦੇ ਹਾਂ। ਜੇ ਘੱਟ ਜਾਂਦੀ ਆ ਮੁੱਲ ਵੱਧ ਜਾਂਦਾ, ਜਾਂ ਚੀਜ਼ ਵੱਧ ਜਾਂਦੀ ਆ ਮੁੱਲ ਘੱਟ ਜਾਂਦਾ, ਬਾਜ਼ਾਰ ਇੱਥੇ ਖੜ੍ਹਾ ਹਨ। ਜਦੋਂ ਕਮੀ ਆਉਂਦੀ, ਹੁਣ ਕਮੀ ਆ ਤੇਲ ਦੀ, ਤੁਹਾਡੇ $7 ਤੱਕ ਪਹੁੰਚ ਗਿਆ ਕਮੀ ਆ,
ਜਦੋਂ ਨਹੀਂ ਸੀ ਵਰਤੋਂ ਕਰੋਨਾ ਦੇ ਟਾਈਮ 'ਤੇ ਡਾਲਰ ਨੂੰ ਵੀ ਗੈਲਨ ਮਿਲਦੀ ਸੀ, ਮੈਂ ਇੱਥੇ ਸੀ ਉਦੋਂ। ਦੁਨੀਆਂ ਦੀ ਹਰ ਚੀਜ਼ ਦਾ ਮੁੱਲ ਆ, ਰੱਬ ਦੇ ਨਾਮ ਦਾ ਮੁੱਲ ਨਿਗਾ। ਸਾਈ ਨਾਮ ਅਮੋਲ, ਅਮੁੱਲ ਗੁਣ, ਅਮੁੱਲ ਵਪਾਰ, ਸਾਰਾ ਪੜ੍ਹ ਲਈਏ, ਇਹੀ ਗੱਲ ਆ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਔਰ ਜਿਹਦਾ ਮੁੱਲ ਨਹੀਂ ਉਹ ਭੰਡਾਰੇ ਭਰੇ ਪਏ, ਖਜ਼ਾਨੇ ਭਰੇ ਪਏ, ਨੱਕੋ ਨੱਕ ਖਜ਼ਾਨਾ ਭਰਿਆ, ਕਦੀ ਊਣਾ ਨਹੀਂ ਹੁੰਦਾ। ਪਾਤਸ਼ਾਹ ਜੀ ਕਹਿੰਦੇ ਨੇ ਇਹ ਖਜ਼ਾਨਾ, ਰਤਨ ਲਾਲ ਜਾਂ ਕਾ ਕਸ਼ੂ ਨਾ ਮੋਲ, ਇਹ ਸਾਨੂੰ ਦਾਤ ਮਿਲੀ ਕਿ ਨਾ, ਭਰੇ ਭੰਡਾਰ ਅਖੂਟ ਅਤੋਲ, ਅਖੁੱਟ ਜਿਹੜੇ ਮੁੱਕਦੇ ਨਹੀਂ, ਅਤੋਲ ਜਿਹੜਾ ਤੋਲਿਆ ਨਾ ਜਾ ਸਕੇ, ਹੁਣ ਇਹ ਦਾਤ ਆਪਾਂ ਨੂੰ ਮਿਲੀ ਆ। ਕਦੀ ਖਿਆਲ ਕਰਨਾ ਮੁੱਕਦੀ ਚੀਜ਼ ਕਦੋਂ ਆ, ਜਿਹੜੀ ਚੀਜ਼ ਜਿੰਨੀ ਵੀ ਹੋਵੇ ਮੁੱਕਦੀ ਕਦੋਂ, ਜਦੋਂ ਆਪੋ ਤਾਪੀ ਪੈ ਜਾਵੇ, ਜਦੋਂ ਪਰਿਵਾਰ ਵਿੱਚ ਸ਼ੇਅਰ ਕਰਨ ਲੱਗ ਪਈਏ ਸਾਡਾ ਹਿੱਸਾ ਸਾਨੂੰ ਦੇ ਦਿਓ, ਉਦੋਂ ਘਟਣਾ ਸ਼ੁਰੂ ਹੋ ਜਾਂਦਾ। ਜਦੋਂ ਇਕੱਠ ਸੀ, ਇਕੱਠੀ ਚੀਜ਼ ਸੀਗੀ, ਕਦੀ ਮੁੱਕਦੀ ਨਹੀਂ। ਜਦੋਂ ਉਹਨੂੰ ਅਸੀਂ ਵੰਡ ਲਿਆ, ਸੱਚ ਜਾਣਿਓ, ਉਦੋਂ ਸੰਸਾਰ ਦੇ ਧਨ ਦੀ ਗੱਲ ਕਰਦਾ, ਉਦੋਂ ਇਹ ਧਨ ਅੱਜ ਕੱਲ੍ਹ ਪਰਸੋਂ, ਕਿਉਂਕਿ ਉਦੋਂ ਮਰਜ਼ੀ ਮੁਤਾਬਕ ਅਸੀਂ ਵਰਤਦੇ ਹਾਂ, ਬੇਪਰਵਾਹ ਕੇ ਵਰਤਦੇ ਹਾਂ। ਲੇਕਿਨ ਇਸ ਬਾਣੀ ਬਾਰੇ ਕੀ ਕਿਹਾ, ਨਾਮ ਦੇ ਬਾਰੇ ਕੀ ਕਿਹਾ, ਖਾਵੇ ਖਰਚੈ ਰਲ ਮਿਲ ਭਾਈ, ਟੋਟ ਨਾ ਆਵੇ, ਵੱਧ ਦੋ ਵੱਧ ਦੋ ਵੱਧ ਦੋ ਚਾਈ। ਆਪਾਂ ਜਦੋਂ ਜਦੋਂ ਨਵੇਂ ਨਵੇਂ ਅੰਮ੍ਰਿਤ ਛਕਿਆ ਸੀਗਾ ਸਾਰਿਆਂ ਨੇ, ਹੁਣ ਤਾਂ ਆਪਾਂ ਪੁਰਾਣੇ ਹੋ ਗਏ ਹਾਂ, ਸੁਭਾਅ ਬਣ ਗਿਆ ਹੈ ਨਾ, ਜਦੋਂ ਨਵੇਂ ਨਵੇਂ ਬਾਣੀ ਪੜ੍ਹਨ ਲੱਗੇ ਸੀ ਕਿੰਨਾ ਚਾਅ ਹੁੰਦਾ ਸੀਗਾ। ਔਰ ਕੋਸ਼ਿਸ਼ ਕਰਨੀ ਦੂਜੇ ਤੋਂ ਪਹਿਲਾਂ ਉੱਠਣਾ, ਦੂਜੇ ਤੋਂ ਪਹਿਲਾਂ ਨਿਤਨੇਮ ਕਰਨਾ, ਦੂਜੇ ਤੋਂ ਜ਼ਿਆਦਾ ਬਾਣੀ ਪੜ੍ਹਨੀ ਆ। ਇਹ ਇੱਕ ਇੱਦਾਂ ਚੱਲਦਾ ਸੀ ਦੁਨੀਆਂ ਦੇ ਅੰਦਰ, ਇਹ ਸੱਚ ਜਾਣਿਓ ਇੱਕ ਲਗਾ ਆ। ਉਹ ਕਿਤੇ ਗੁਰੂ ਕਿਰਪਾ ਕਰੇ ਇਹ ਦਾਤ, ਕਿਤੇ ਇਹ ਜੀਵਨ ਕਿਤੇ ਵੱਧਦਾ ਜਾਵੇ ਵੱਧਦਾ, ਪਰ ਮਾਫ਼ ਕਰਨਾ, ਇਹ ਅਸੀਂ ਆਪਾਂ ਸੰਸਾਰ ਦੇ ਜੀਵ ਹਾਂ, ਇੱਥੇ ਆ ਕੇ ਖੜੋਤ ਪੈਦਾ ਹੋ ਜਾਂਦੀ ਆ। ਜਿਉਂ ਜਿਉਂ ਸੰਸਾਰ ਦੇ ਪਦਾਰਥ ਵੱਧਦੇ ਆ, ਤਿਉਂ ਤਿਉਂ ਧਰਮ ਦੇ ਵੱਲੋਂ ਇੱਕ ਖੜੋਤ ਪੈਦਾ ਹੋ ਜਾਂਦੀ ਆ। ਇਸੇ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੀਵਨ ਲਿਖਿਆ ਪ੍ਰੋਫੈਸਰ ਗੁਰਮੁਖ ਸਿੰਘ ਨੇ, ਐਡੀ ਸਾਰੀ ਪੁਸਤਕ ਆ ਪੜ੍ਹਨ ਵਾਲੀ ਆ। ਉਹ ਮੈਂ ਬੜੀ ਸੰਖੇਪ ਵਿੱਚ ਗੱਲ ਕਰਾਂਗਾ, ਉਹਨਾਂ ਨੇ ਦੋ ਹਿੱਸਿਆਂ ਵਿੱਚ ਵੰਡਿਆ, ਇੱਕ ਉਹ ਹਿੱਸਾ, ਇੱਕ ਉਹ ਸਮਾਂ ਜਦੋਂ ਗੁਰੂ ਨਾਨਕ ਦੇਵ ਜੀ ਦੀ ਸੁਰਤ ਪਰਮਾਤਮਾ ਨਾਲ ਜੁੜਦੀ ਆ। ਹਰ ਬਿਨ ਜੀਓ ਜਲ ਵੱਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾ ਹੀ ਥਾਉ, ਉਹਦੇ ਤੋਂ ਬਿਨਾਂ ਜੀਵਨ ਤ੍ਰਿਗ ਗਿਆ। ਉਹਦੀ ਯਾਦ ਜਦੋਂ ਭੁੱਲ ਜਾਵੇ ਤਾਂ ਦੁੱਖ ਆਉਂਦੇ, ਰੁਕਾਵਟ ਪੈਦਾ ਹੁੰਦੀ ਆ। ਜਦੋਂ ਰੱਬ ਨਾਲ ਜੁੜਦੇ ਆ ਤਾਂ ਸੰਸਾਰਕ ਕੰਮਾਂ ਵਿੱਚ ਕੁਤਾਹੀ ਹੁੰਦੀ ਆ, ਪਸ਼ੂ ਮੱਝਾਂ ਪਸ਼ੂ ਚਾਰ ਜਾਂਦੀਆਂ, ਕੁਛ ਹੁੰਦਾ ਕੁਛ ਹੁੰਦਾ ਕੁਛ ਹੁੰਦਾ। ਜਦੋਂ ਸੰਸਾਰਕ ਪਿਤਾ ਦਾ ਹੁਕਮ ਆ ਉਦੋਂ ਰੱਬ ਦੇ ਵੱਲੋਂ ਲਿਵ ਟੁੱਟਦੀ ਆ, ਜਦੋਂ ਰੱਬ ਨਾਲ ਪਿਤਾ ਨਾਲ ਲਿਵ ਜੁੜਦੀ ਆ ਉਦੋਂ ਸੰਸਾਰਕ ਪਿਤਾ ਦੇ ਹੁਕਮ ਦੀ ਖੁਨਾਮੀ ਹੁੰਦੀ ਆ। ਉਹਨਾਂ ਨੇ ਦੋ ਹਿੱਸਿਆਂ 'ਚ ਵੰਡਿਆ ਸੀ ਜੀਵਨ ਨੂੰ। ਖੈਰ, ਟੋਟ ਨਾ ਆਵੇ ਵੱਧ ਦੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ। ਵੈਸੇ ਤਾਂ ਸਭ ਕੁਝ ਭਾਗਾਂ ਨਾਲ ਮਿਲਦਾ ਆ, ਸਭ ਕੁਝ ਆਪਾਂ ਭਾਗਾਂ ਵਾਲੇ ਹਾਂ, ਸਭ ਕੁਝ ਆ। ਬਹੁਤ ਸਾਡੇ ਪਰਿਵਾਰਾਂ ਵਿੱਚ ਆ, ਬੀਬੀ ਚੰਗੀ ਆ, ਭਾਜੀ ਚੰਗੇ ਆ, ਰਿਸ਼ਟ ਪੁਸ਼ਟ ਆ, ਤੰਦਰੁਸਤ ਆ, ਲੇਕਿਨ ਬੱਚੇ ਦੀ ਦਾਤ ਨਹੀਂ ਗੀ। ਸਭ ਕੁਝ ਠੀਕ ਆ, ਬੱਚਾ ਨੇਗਾ, ਫਿਰ ਕੀ ਕਹਾਂਗੇ ਉੱਥੇ, ਭਾਗਾਂ 'ਚ ਨਹੀਂ, ਕਿਸਮਤ 'ਚ ਨਹੀਂ। ਗੁਣਵਾਨ ਬੰਦੇ ਪਰੇ ਤੋਂ ਪਰੇ ਪਏ ਆ, ਰੁਲਦੇ ਫਿਰਦੇ ਆ, ਨਹੀਂ ਕੁਛ ਕਰ ਸਕੇ। ਧਨ ਬਹੁਤ ਅੱਜ ਦੇ ਸਮੇਂ 'ਚ ਧਨ ਬਹੁਤਿਆਂ ਕੋਲ ਆ, ਲੇਕਿਨ ਧਨ ਨੂੰ ਨਹੀਂ ਵਰਤ ਸਕੇ, ਧਨ ਦਾ ਨਹੀਂ ਲਾਭ ਸਕੇ, ਕੀ ਕਹਾਂਗੇ ਕਿ ਤੇਰੀ ਭਾਗਾਂ 'ਚ ਸੁੱਖ ਨੇਗਾ, ਤੂੰ ਕੀ ਕਰੇ। ਤੇ ਕੋਈ ਇੰਨਾ ਧਨ ਤੇ ਕੋ ਪੈਸਾ, ਤੂੰ ਸੁੱਖ ਮਾਣ, ਆਨੰਦ ਮਾਣ, ਸ਼ੁਕਰਕਾਰ ਗੁਰੂ ਦਾ, ਨਹੀਂ ਨਾ ਸ਼ੁਕਰਿਆ, ਨਾ ਵਰਤਣਾ, ਨਾ ਖਾਣਾ, ਨਾ ਖਾਣ ਦੇਣਾ, ਇਹ ਸਾਡਾ ਜੀਵਨ ਆ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਜਿਹਦੇ ਮੱਥੇ ਦੇ ਭਾਗ ਚੰਗੇ ਆ, ਲੇਖ ਲਿਖੇ ਆ। ਸੋ ਏਤ ਖਜ਼ਾਨੇ ਲਿਆ ਰਲਾਏ, ਇਸ ਖਜ਼ਾਨੇ ਨਾਲ ਗੁਰੂ ਉਹਨੂੰ ਰਲਾ ਲੈਂਦੇ, ਮਿਲਾ ਲੈਂਦੇ ਆ ਇਸ ਖਜ਼ਾਨੇ ਨਾਲ। ਆਹ ਇਹ ਖਜ਼ਾਨਾ ਤੇਰਾ ਵੀ ਆ, ਮੇਰਾ ਵੀ, ਆਪਾਂ ਖਾਵੇਂ ਖਰਚਾ ਰਲ ਮਿਲ ਭਾਈ।
ਹੁਣ ਜਿਸ ਨੇ ਦਿੱਤਾ ਆ, ਦਿੱਤਾ ਤਾਂ ਹੈ ਕਿਸੇ ਨੇ ਕਹਿਣਾ, ਜੇ ਪਿਛੋਕੜ ਕੇ ਜਾਵਾਂਗੇ ਕੋਈ ਵੀ ਚੀਜ਼ ਆ, ਜਦੋਂ ਪਿੱਛੇ ਨੂੰ ਚਲੀ ਗਏ ਕਿਹਨੇ ਦਿੱਤੀ ਕਿਹਨੇ ਦਿੱਤੀ, ਲਾਸਟ ਰੱਬ ਤੱਕ ਪਹੁੰਚਾਂਗੇ, ਪਰਮਾਤਮਾ ਨੇ ਦਿੱਤਾ ਸਾਨੂੰ ਜਨਮ, ਮਾਂ ਬਾਪ ਨੇ ਦਿੱਤਾ ਉਹਨਾਂ ਨੂੰ, ਸਾਡੇ ਮਾਂ ਬਾਪ ਨੂੰ ਉਹਨਾਂ ਦੇ ਮਾਂ ਬਾਪ ਨੇ ਜਨਮ ਦਿੱਤਾ, ਪਿੱਛੇ ਤੁਰੇ ਜਾਈਏ ਤੁਰੇ ਜਾਈਏ ਅਤੇ ਕੀ ਕਹਾਂਗੇ, ਪਰਮਾਤਮਾ ਨੇ ਦਿੱਤਾ। ਅਤੇ ਜੇ ਅਸੀਂ ਇੰਨੀ ਗੱਲ ਪਹਿਲਾਂ ਮੰਨ ਕੇ ਚੱਲ ਰਹੀਏ, ਹੇ ਪ੍ਰਭੂ ਤੂੰ ਜਨਮ ਦੇਣ ਵਾਲਾ ਆ, ਤੂੰ ਪੈਦਾ ਕਰਨ ਵਾਲਾ, ਤੂੰ ਪਾਲਣ ਵਾਲਾ ਆ। ਸ਼ਬਦ ਮੁੱਖ ਵਾਕ ਦਾ ਕਈ ਵਾਰੀ ਸੁਣਿਆ ਹੋਵੇਗਾ, ਤੁਮ ਦਾਤੇ ਠਾਕੁਰ ਪਰਤ ਪਾਲਕ ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪਰਤ ਪਾਲੋ ਹਮ ਬਾਰਿਕ ਤੁਮਰੇ ਧਾਰੇ। ਤੂੰ ਪਾਲਣਾ ਕਰਦਾ, ਤੇਰੇ ਬੱਚੇ ਆ। ਮਾਧੋ ਅਰਥ ਆ, ਮਾਧੋ ਦਾ ਅਰਥ ਹੈ ਮਾਇਆ, ਸੰਸਾਰ, ਮਾਇਆ, ਮਾਇਆ ਦਾ ਮਾਲਕ, ਸੰਸਾਰ ਦਾ ਮਾਲਕ ਕੌਣ ਹੈ? ਪਰਮਾਤਮਾ ਮਾਧੋ। ਤੂੰ ਠਾਕੁਰ, ਤੂੰ ਮੇਰਾ ਮਾਲਕ ਆ, ਸਿਰਮੌਰਾ ਸਿਰਮੌਰ ਆ, ਸਭ ਤੋਂ ਵੱਡਾ ਤੂੰ ਮੇਰਾ ਮਾਲਕ ਆ। ਇਹਾਂ ਊਹਾਂ ਤੁਹਾਰੋ ਤੋਰਾ, ਇੱਥੇ ਅਤੇ ਉੱਥੇ ਮੈਨੂੰ ਤੇਰਾ ਆਸਰਾ ਆ। ਸਾਨੂੰ ਤਾਂ ਬਹੁਤ ਸੌਖੀ ਜਿਹੀ ਗੱਲ ਬਾਣੀ ਨੇ ਕਹੀ ਹੈ, ਜੋ ਕੁਝ ਕਹਿ ਰਿਹਾ ਤੇਰਾ ਦਿੱਤਾ ਹੋਇਆ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣ, ਤੂੰ ਦੇਣ ਵਾਲਾ ਆ, ਤੇਰਾ ਸ਼ੁਕਰੀਆ। ਜੇ ਮੈਨੂੰ ਕੰਮ ਦਿੱਤਾ, ਤੂੰ ਅਮਰੀਕਾ ਲੈ ਕੇ ਆਇਆ, ਤੂੰ ਜੋਬ ਦਿੱਤੀ, ਤੂੰ ਮੇਰੇ ਬੱਚੇ ਮਗਰ ਆਏ, ਤੂੰ ਲੈ ਕੇ ਆਇਆ, ਠੀਕ ਆ, ਮੈਂ ਮਿਹਨਤ ਕੀਤੀ, ਤੂੰ ਕਰਾਈ ਆ, ਮੈਨੂੰ ਚੰਗੇ ਰਾਹ 'ਤੇ ਤੋਰਿਆ, ਜੇ ਅੱਜ ਮੈਂ ਪਰਿਵਾਰ ਵਿੱਚ ਇਕੱਠਾ ਹਾਂ ਤਾਂ ਤੂੰ ਤੂੰ ਕਰਨ ਵਾਲਾ ਆ। ਸਾਨੂੰ ਸਿੱਖਾਂ ਨੂੰ ਤਾਂ ਹੋਰ ਦੂਜਾ ਹੈ ਹੀ ਕੋਈ ਨਹੀਂ ਗਾ, ਹੈ ਨਾ। ਤੁਦ ਬਿਨ, ਇਹ ਵੀ ਮੁੱਖ ਵਾਕ ਦਾ ਵਚਨ ਹੈ, ਤੁਦ ਬਿਨ ਦੂਜਾ ਨਾ ਹੀ ਕੋਈ, ਦੂਜਾ ਹੈ ਹੀ ਨਹੀਂ ਗਾ। ਹੁਣ ਤੂੰ ਸਭ ਕੁਝ ਕਰਨ ਵਾਲਾ ਅਤੇ ਮੈਂ ਤੇਰੇ ਕੀਤੇ ਦੀ ਕਦਰ ਨੂੰ ਨਹੀਂ ਜਾਣਿਆ। ਅਸੀਂ ਬੱਚਿਆਂ ਨੂੰ ਕਹਿ ਰਹੇ, ਤੂੰ ਤੈਨੂੰ ਸਾਨੂੰ ਤੈਨੂੰ ਕਦਰ ਥੋੜ੍ਹੋ ਸਾਡੀ, ਤੈਨੂੰ ਕੀ ਪਤਾ ਅਸੀਂ ਕਿਵੇਂ ਕਮਾਏ। ਬੱਚਿਆਂ ਨੂੰ ਕਹਿ ਦਿੰਦੇ ਹਾਂ, ਵਾਕਈ ਬੰਦੇ ਦਾ ਮਨ ਦੁਖਦਾ ਜਦੋਂ ਇਹ ਸ਼ਬਦ ਕਹਿੰਦਾ ਹੁੰਦਾ, ਜਿਨ੍ਹਾਂ ਨੇ ਮਿਹਨਤ ਕੀਤੀ, ਮੁਸ਼ਕਤ ਕੀਤੀ, ਜਿਵੇਂ ਕਿਵੇਂ ਕਿੱਥੇ ਪਹੁੰਚੇ ਆ, ਲੇਕਿਨ ਉਹਨਾਂ ਨੂੰ ਉਹ ਸ਼ਬਦ ਕਹਿਣੇ ਪੈਂਦੇ ਆ ਕਿ ਤੁਹਾਨੂੰ ਕਦਰ ਨਹੀਂ ਗਈ। ਗੁਰੂ ਅਰਜਨ ਦੇਵ ਵੀ ਹੀ ਕਹਿੰਦੇ ਨੇ, ਤੇਰਾ ਕੀਤਾ ਜੱਤ ਬਣਾਈ, ਤੂੰ ਜੋ ਮੇਰੇ 'ਤੇ ਉਪਕਾਰ ਕੀਤੇ, ਤੂੰ ਜੋ ਮੈਨੂੰ ਗੁਣ ਦਿੱਤੇ ਆ, ਮੈਂ ਇਹਦੀ ਕਦਰ ਨਹੀਂ ਕਰ ਸਕਦਾ। ਕਦਰ ਤੇ ਤਾਂ ਕਰਾਂਗਾ ਜੇ ਮੈਂ ਸਮਝਾਂ, ਮੈਂ ਸਮਝਿਆ ਹੀ ਨਹੀਂ ਗਾ, ਕਿਉਂਕਿ ਕਦਰ ਬੰਦਾ ਤਾਂ ਕਰਦਾ ਆਪਣਾ ਬੰਦਾ ਸਮਝਦਾ ਆ। ਸਮਝ ਤੋਂ ਬਿਨਾਂ ਕਦਰ ਥੋੜ੍ਹੋ ਕਰੇਗਾ, ਸਮਝ ਤੋਂ ਬਿਨਾਂ। ਮੈਂ ਕਹਿੰਦਾ ਸਾਥੋਂ ਸਾਡੇ ਬੱਚੇ ਬੜੇ ਚੰਗੇ ਆ, ਅੱਜ ਕੱਲ੍ਹ ਦੇ ਬੱਚੇ ਨੂੰ ਉਹਦਾ ਕੋਈ ਕੰਮ ਕਰੋ ਨਾਲ ਹੀ ਕਹੂੰਗਾ ਥੈਂਕ ਯੂ। ਸਾਡੇ ਘਰਾਂ 'ਚ ਬੱਚੇ ਸਾਰਿਆਂ ਦੇ ਘਰਾਂ 'ਚ ਹੈ ਨਾ, ਝੱਟ ਕਹਿਣਗੇ ਥੈਂਕ ਯੂ, ਆਪਾਂ ਕਦੀ ਵੀ ਨਹੀਂ ਕਿਹਾ ਸੀ, ਜੋ ਮਿਲਿਆ ਲੈ ਕੇ ਭੱਜ ਜਾਣ। ਉਹ ਥੈਂਕ ਯੂ ਦਾ ਅਰਥ ਕੀ ਆ? ਸ਼ੁਕਰਾਨਾ ਆ, ਤੁਸੀਂ ਦੁੱਧ ਕੀਤਾ ਮੇਰੇ ਲਈ, ਦਿੱਤਾ, ਤੁਹਾਡਾ ਧੰਨਵਾਦ ਆ। ਜੇ ਮੈਂ ਇੰਨਾ ਯੋਗ ਬਣਿਆ, ਮੈਂ ਤਾਂ ਕਦਰ ਨਹੀਂ ਸੀ ਕਰ ਸਕਦਾ, ਮੈਨੂੰ ਪਤਾ ਹੀ ਨਹੀਂ ਸੀਗਾ। ਜੇ ਮੈਂ ਕਦਰ ਕਰਨ ਲੱਗਾਂ, ਇਸ ਯੋਗ ਤੂੰ ਬਣਾਇਆ, ਮੈਨੂੰ ਯੋਗ ਕੀਤੋਈ, ਇਹਨੂੰ ਸਮਝਣ ਦੇ, ਤੇਰੀ ਬਾਣੀ ਨੂੰ ਸਮਝਣ ਦੇ। ਜੇ ਮੈਂ ਸਮਝਣ ਜੋਗਾ ਹੋਇਆ ਤਾਂ ਤੂੰ ਯੋਗ ਬਣਾਇਆ, ਜੇ ਮੈਂ ਸੇਵਾ ਨੂੰ ਸਮਝਣ ਜੋਗਾ ਹੋਇਆ ਤਾਂ ਤੂੰ ਯੋਗ ਬਣਾਇਆ, ਮੈਨੂੰ ਪਤਾ ਲੱਗਾ ਇਹ ਤੇਰੇ ਦਰ ਘਰ ਦਾ ਸਿਸਟਮ ਕਿਵੇਂ ਚੱਲਦਾ ਆ। ਜੇ ਮੈਂ ਇਹ ਸਮਝ ਸਕਦਾ ਹਾਂ, ਸਕਿਆ ਹਾਂ, ਤਾਂ ਇਹ ਤੂੰ ਯੋਗ ਬਣਾਇਆ। ਜੇ ਮੈਨੂੰ ਚਾਰ ਗੱਲਾਂ ਕਰਨੀਆਂ ਆ ਗਈਆਂ ਤਾਂ ਇਹ ਤੂੰ ਯੋਗ ਬਣਾਇਆ ਆ। ਇਹ ਤਾਂ ਹੋ ਗਈ ਨਾ ਰੱਬ ਦੀ ਗੱਲ, ਅੱਗੇ ਆਪਣੀ ਗੱਲ ਹੈ। ਦੇਖੋ ਗੁਰੂ ਗ੍ਰੰਥ ਸਾਹਿਬ ਦੇ ਸਮਝਾਉਣ ਦਾ ਤਰੀਕਾ ਕਿੰਨਾ ਵਧੀਆ। ਪਹਿਲੀ ਗੱਲ ਕਹੀ ਹੈ ਪਰਮਾਤਮਾ ਦੀ, ਮੰਨ ਲਓ ਇੱਕ ਵਿਅਕਤੀ, ਇੱਕ ਸਿੱਖ ਗੁਰੂ ਨੂੰ ਕਹਿ ਰਿਹਾ, ਤੇਰਾ ਕੀਤਾ ਜਾਤੋ ਨਾ ਹੀ ਮੈਨੂੰ ਯੋਗ ਕੀ ਤੋਈ। ਫਿਰ ਕਰਦਾ ਆਪਣੀ ਗੱਲ, ਮੈਂ ਕੀ ਹਾਂ? ਨਿਰਗੁਣ ਯਾਰੀ, ਵਿੱਚ ਗੁਣ ਕੋਈ ਨਹੀਂ ਗਾ, ਕੋ ਗੁਣ ਨਾਹੀਂ। ਪਹਿਲਾਂ ਤੂੰ ਸੀ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ, ਮੈਂ ਨਾਹੀਂ, ਹੁਣ ਮੈਂ ਨੀਗਾ ਤੂੰ ਆ। ਅਤੇ ਜਿੱਥੇ ਤੂੰ ਆ ਸੱਚ ਜਾਣੀ, ਫਿਰ ਉੱਥੇ ਚਿੰਤਾ ਨਹੀਂ ਕਿਸੇ ਦੀ। ਵੈਸੇ ਇਹ ਸ਼ਬਦ ਬੜਾ ਸੌਖਾ,
ਆਪਾਂ ਕਹਿ ਦਿੰਦੇ ਹਾਂ ਵੈਸੇ ਕਰੇ ਕਰਾਵੇ ਆਪਾਂ, ਇਹ ਸਾਡੇ ਸ਼ਬਦ ਆਮ ਬੋਲੀ ਦੇ, ਇਹ ਬਾਣੀ ਦੇ ਨਹੀਂ, ਕਰੇ ਕਰਾਵੇ ਆਪੇ ਉਹ ਕਰਨ ਕਰਾਵਣਾ ਹਾਰ ਸਵਾਮੀ ਗੱਲ ਆ। ਵਾਕਈ ਸੱਚ ਗੱਲ ਹੈ, ਕਿਤੇ ਇਹੀ ਸਮਝ ਆ ਜਾਵੇ ਕਿ ਕਰੇ ਕਰਾਵੇ ਆਪ, ਕਿ ਤੂੰ ਕਰਦਾ ਵੀ ਕਰਾਉਂਦਾ ਆਪ ਆ, ਫਿਰ ਉੱਥੇ ਇਹ ਬੰਦਾ ਮਾਈਨਸ ਹੋ ਜਾਂਦਾ, ਮੈਂ ਥੋੜ੍ਹਾ ਕੁਝ ਕਰਨ ਵਾਲਾ, ਤੂੰ ਕਰਾਉਣ ਵਾਲਾ ਹੈ, ਮੈਂ ਨਹੀਂ ਕੁਛ ਕਰਨ ਵਾਲਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹੀ ਗੱਲ ਕਹੀ ਸੀ, ਕਹਿਣ ਲੱਗੇ ਜੋ ਕੁਝ ਕੀਤਾ ਮੈਂ ਥੋੜ੍ਹਾ ਕਰਨ ਜੋਗਾ ਸੀ, ਮੈਂ ਨਹੀਂ ਕਰਨ ਜੋਗਾ ਸੀਗਾ, ਜੋ ਕੁਝ ਕੀਤਾ ਹੇ ਵਾਹਿਗੁਰੂ ਤੂੰ ਕਰਾਇਆ, ਤੂੰ ਕਰਾਇਆ, ਤੂੰ ਕਰਾਉਣ ਵਾਲਾ ਹੈ, ਮੈਂ ਤੇ ਤੇਰਾ ਹੁਕਮ ਮੰਨ ਕੇ ਆਇਆ ਸੰਸਾਰ ਦੇ ਅੰਦਰ, ਤੂੰ ਮੈਨੂੰ ਆਪਣਾ ਪੁੱਤ ਬਣਾਇਆ, ਮੈਂ ਪੁੱਤ ਬਣ ਕੇ ਕੰਮ ਕੀਤਾ, ਤੂੰ ਆਖਿਆ ਸੀ ਕਿ ਨਾ ਮੈਂ ਆਪਣਾ ਸੁੱਤ ਤੋਂ ਹੀ ਨਿਵਾਜਾ, ਪੰਥ ਪ੍ਰਚਰ ਕਰ ਵੇ ਕੋ ਸਾਜਾ ਜਾਏ ਤਾਂ ਤੈ ਧਰਮ ਚਲਾਏ, ਫਿਰ ਕਰਨਾ ਕੀ ਸੀਗਾ, ਕਬੁੱਧ ਕਰਨ ਅਤੇ ਲੋਕ ਹਟਾਏ, ਲੋਕ ਜਿਹੜੇ ਭੈੜੀ ਮੱਤ ਵਾਲੇ ਭੈੜੇ ਕੰਮ ਕਰਦੇ ਸੀ, ਕਬੁੱਧੀ ਨੂੰ ਵਰਤ ਰਹੇ ਸੀਗੇ, ਤੁਸੀਂ ਆਖਿਆ ਜਾ ਕੇ ਹਟਾਓ ਅਤੇ ਮੈਂ ਆ ਗਿਆ ਹਟਾਉਣਾ, ਮੈਂ ਜੋ ਕੀਤਾ ਆ ਇਹ ਤੂੰ ਕਰਾਇਆ, ਜੇ ਸਾਡੇ ਗੁਰੂ ਕਹਿ ਰਹੇ ਆ ਮੈਂ ਕੁਛ ਕਰਨ ਕਰਾਵਣ ਜਾਣ। ਮੈਂ ਪੜ੍ਹਦਾ ਆਪਾਂ ਜਦੋਂ ਪੜ੍ਹ ਸੁਣਿਆ ਕਿ ਨਾ ਉਦੋਂ ਸਾਰੀ ਇਸ ਲਈ ਆ ਸੁਣਿਆ ਸੀ ਆਪਾਂ, ਪਾਏ ਗਾਹੀ ਜਬ ਤੇ ਤੂੰ ਵਰੇ ਤਬ ਤੇ ਕੋ ਆਖ ਤਰੇ ਨੀ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ, ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ, ਸਭ ਤੋਂ ਹੀ ਬਖਾਨਿਓ, ਮੈਂ ਥੋੜ੍ਹਾ ਕਿਹਾ, ਮੈਂ ਥੋੜ੍ਹਾ ਕੀਤਾ, ਇੱਕ ਤੇ ਇੱਕ ਉਹ ਸਾਉਣ ਸਾਡੀ ਗੱਲ ਆ, ਜਿੱਥੇ ਗਲਤੀ ਕੀਤੀ ਆ, ਚੋਰੀ ਯਾਰੀ ਕੀਤੀ ਆ, ਕਿਸੇ ਦਾ ਨੁਕਸਾਨ ਕੀਤਾ, ਉੱਥੇ ਕਹਿੰਦੇ ਨੇ ਮੈਂ ਨਹੀਂ ਕੀਤਾ, ਇਹ ਨਹੀਂ ਕੀਤਾ, ਜਿੱਥੇ ਭਲਾ ਕੀਤਾ ਉੱਥੇ ਪਤਾ ਨਹੀਂ ਕਰ ਕੌਣ ਗਿਆ, ਇਹ ਮੈਂ ਕੀਤਾ, ਇਹ ਸਾਡੀ ਗੱਲ ਆ। ਜਿੱਥੇ ਗੁਰੂ ਕਰਨ ਕਰਾਵਣ ਯੋਗ, ਉੱਥੇ ਗੁਰੂ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਮੈਂ ਨਹੀਂ ਕਰਨ ਜੋਗਾ, ਤੂੰ ਕਰਾਉਣ ਜੋਗਾ ਆ, ਮੈਂ ਤੇ ਗੋਬਿੰਦ ਦਾਸ ਤੁਹਾਰ, ਮੈਂ ਤੇ ਤੇਰਾ ਦਾਸ ਹਾਂ, ਅਤੇ ਦਾਸ ਕਰਦਾ ਨਹੀਂ ਗਾ, ਦਾਸ ਮਾਫ ਕਰਨਾ, ਤੂੰ ਕਰਾਉਣਾ ਉਹ ਕੁਝ ਕਰਦਾ, ਨੌਕਰ ਦਾ ਅਰਥ ਕੀ ਆ, ਮਾਲਕ ਨੇ ਜੋ ਕਹਿਣਾ ਆ ਉਹਨੇ ਉਹ ਕਰਨਾ, ਅਸੀਂ ਸਿੱਖ ਹਾਂ, ਸਿੱਖ ਦਾ ਅਰਥ ਕੀ ਆ, ਗੁਰ ਕਹਿਆ ਸਾ ਕਾਰ ਕਮਾਵੋ ਗੁਰ ਕੀ ਕਰਨੀ ਕਾਹੀ ਤਾਓ। ਮੁੱਖ ਰੱਖਿਆ ਮੈਂ ਅੱਜ ਦਾ ਮੁੱਖ ਵਾਕ, ਆਪਾਂ ਬਾਰ ਪੜ੍ਹ ਕੇ ਆਏ ਹੋਵਾਂਗੇ, ਧੰਨ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ, 716 ਪਾਵਨ ਅੰਗ ਰਾਗ ਟੋਡੀ, ਕਹਿੰਦੇ ਨੇ ਜੋ ਕੁਝ ਮੇਰੇ ਕੋਲ ਆ, ਜੋ ਮੇਰੇ ਕੋਲ ਗਾਉਣੇ ਆ, ਆਪਣੇ ਕੋਲ ਗਿਣਤੀ ਕਰਨਾ, ਮੇਰਾ ਖਿਆਲ ਹੈ 5 ਗੁਣ ਕਿਸੇ ਬੰਦੇ ਕੋਲ ਨਹੀਂ ਹੋਣਗੇ, ਕੋਈ ਵਿਰਲਾ ਹੋਵੇਗਾ ਜਿਹਦੇ ਕੋਲ 5 ਗੁਣ ਹੋਣਗੇ, ਇਹ ਵੱਖਰੀ ਗੱਲ ਹੈ, ਕੋਈ ਮੁੱਖ ਮੰਤਰੀ ਬਣ ਕੇ ਪ੍ਰਾਈਮ ਮਿਨਿਸਟਰ ਬਣਾ ਕੇ ਕਹਿੰਦੇ ਮੈਂ ਆਹ ਵੀ ਜਾਣਦਾ ਆਹ ਵੀ ਜਾਣਦਾ, ਉਹ ਵੱਖਰੀ ਗੱਲ ਹੈ, ਜੋ ਮਰਜ਼ੀ ਕਈ ਜਾਣ, ਲੇਕਿਨ ਬੰਦੇ ਕੋਲ 4-5 ਗੁਣੇ ਆ, ਇਦੋਂ ਜ਼ਿਆਦਾ ਨਹੀਂ ਗੀ, ਇਹਨਾਂ ਗੁਣਾਂ ਦੇ ਆਧਾਰ ਦੇ ਉੱਪਰ ਆਪਾਂ ਦੁਨੀਆਂ 'ਚ ਵਿਕਰ ਕੇ ਮਾਣ ਸਤਿਕਾਰ ਪ੍ਰਾਪਤ ਕਰਦੇ ਹਾਂ, ਕਿਤੇ ਨਾ ਕਿਤੇ ਇਹਨੇ ਕੀ ਆ। ਬਾਣੀ ਇੱਕ ਵਿਚਾਰ ਦਿੰਦੀ ਆ, ਜੇ ਕੋ ਬਹੁਤ ਕਰੇ ਚੰਗੇ ਆਈ, ਜੇ ਬੰਦਾ ਕਹਿੰਦਾ ਚੰਗੇ ਕੰਮ ਕਰੇ, ਅਤੇ ਇਹ ਸਾਡਾ ਸੁਭਾਅ ਆ, ਇੱਧਰ ਕੰਮ ਕੀਤਾ ਇੱਧਰ ਦੱਸਤਾ ਮੈਂ ਕਰਕੇ ਆਇਆ, ਆਹ ਚੰਗਾ ਕੰਮ ਕੀਤਾ ਚੰਗਾ ਕੰਮ ਕੀਤਾ, ਜੇ ਕੋ ਏਕ ਜ਼ਿਆਦਾ ਨਹੀਂ, ਜੇ ਕੋ ਏਕ ਕਰੇ ਚੰਗਿਆਈ ਮਨ ਚਿੱਤ ਬਹੁਤ ਵਫਾਵੇ, ਇੱਤੇ ਗੁਣ ਇੱਤੀਆਂ ਚੰਗਿਆਈਆਂ ਦੇ ਨਾ ਪਛੋਤਾ, ਉਹ 'ਚ ਇੰਨੇ ਗੁਣ ਇੰਨੀਆਂ ਚੰਗਿਆਈਆਂ ਦੇ ਹੀ ਜਾਂਦਾ ਦੇ ਹੀ ਜਾਂਦਾ ਦੇ ਹੀ ਜਾਂਦਾ ਆ, ਦਿੰਦਾ ਦੇ ਦਿੰਦਾ ਦੇ, 2-4 ਵਾਰ ਪੜ੍ਹ ਕੇ ਸਮਝ ਆ ਜਾਂਦਾ, ਦਿੰਦਾ ਦੇ ਦਿੰਦਾ ਦੇ, ਲੈਂਦੇ ਹੱਕ ਪਾਹੀ, ਇੱਤੇ ਗੁਣ ਇੱਤੀਆਂ ਚੰਗਿਆਈਆਂ, ਐਸੋ ਗੁਣ ਮੇਰੋ ਪ੍ਰਭ ਜੀ ਕੀ ਨੇ, ਜਿਹੜੇ ਗੁਣ ਕਹਿੰਦੇ ਮੇਰੇ 'ਤੇ ਉਪਕਾਰ ਮੇਰੇ ਪ੍ਰਭੂ ਨੇ ਕੀਤੇ ਆ, ਮੈਂ ਥੋੜ੍ਹਾ ਕੁਛ ਕਰਨ ਜੋਗਾ ਸੀ, ਇਹ ਜੋ ਕੁਝ ਕੀਤਾ, ਇਤਿਹਾਸਕਾਰ ਸੁਚੇਤ ਸੋਚਦੇ ਅੱਜ ਤੱਕ ਸੋਚੀ ਜਾਂਦੇ ਆ ਕਿ 42 ਸਾਲ ਦੀ ਉਮਰ ਤੱਕ ਗੁਰੂ ਗੋਬਿੰਦ ਸਿੰਘ ਜੋ ਕਰ ਗਏ ਨੇ ਉਹੀ ਕਰ ਗਏ ਨੇ, ਅੱਜ ਕੱਲ੍ਹ ਆਪਾਂ ਝੱਟ ਲੰਘ ਜਾਂਦੇ 42 ਸਾਲ ਉਮਰ ਕੀ ਹੁੰਦੀ ਆ, ਲੇਕਿਨ 42 ਸਾਲ ਦੀ ਉਮਰ ਤੱਕ ਸਭ ਕੁਝ ਕਰ ਲਿਆ ਗੁਰੂ ਗੋਬਿੰਦ ਸਿੰਘ ਜੀ ਨੇ, ਅਤੇ ਇੱਕੋ ਹੁਣ ਅੱਗੇ ਗਾਉਂਦੇ ਆ ਜਵਾਬ ਕੀ ਅਹੁਦੇ ਨਿਧਾਨ ਬਣੇ ਅਤ ਹੀ ਰਣ ਮੈਂ ਤਬ ਯੋਜ ਮਰੂ, ਸਭ ਕੁਝ ਕਰ ਲਿਆ 42 ਸਾਲ ਤੱਕ,
ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਮੇਰੇ ਪ੍ਰਭੂ ਜੀ ਨੇ, ਮੇਰੇ ਗੁਰੂ ਨੇ ਮੇਰੇ 'ਤੇ ਉਪਕਾਰ ਕੀਤੇ, ਮੇਰੇ 'ਤੇ ਇਹ ਗੁਣ ਕੀਤੇ, ਮੈਨੂੰ ਇਹ ਦਾਤਾਂ ਦਿੱਤੀਆਂ, ਮੈਨੂੰ ਨਵਾਜਿਆ, ਇਹ ਮਾਣ ਸਤਿਕਾਰ ਆ, ਇਹ ਉਹਦੇ ਕਰਕੇ ਗੁਰਦੁਆਰਾ ਗੁਰੂ ਦਾ, ਬਾਣੀ ਗੁਰੂ ਦੀ, ਅਤੇ ਸਾਨੂੰ ਮਾਣ, ਅਸੀਂ ਪ੍ਰਬੰਧਕ ਬਣ ਕੇ ਮਾਣ, ਅਸੀਂ ਗ੍ਰੰਥੀ ਕਥਾਵਾਚਕ ਬਣ ਕੇ ਮਾਣ, ਰਾਗੀ ਬਣ ਕੇ ਮਾਣ, ਕਿੰਨੇ ਕਿੰਨੇ ਇੱਥੋਂ ਤੱਕ ਜਿਹੜੇ ਆਪਾਂ ਸੰਗਤ ਵਿੱਚ ਵੀ ਆਉਂਦੇ ਹਾਂ, ਅਸੀਂ ਵੀ ਚਾਹੁੰਦੇ ਸਾਡਾ ਕੋਈ ਮਾਣ ਕਰੇ, ਸਾਡਾ ਇੱਥੇ ਖਲੋ ਕੇ ਕੋਈ ਨਾਮ ਲਵੇ ਵੀ ਫਲਾਨਾ ਸਮਾਇਆ ਕਮਾ ਰਿਹਾ। ਇੱਕੋ ਹੀ ਗੁਰੂ ਇੱਕੋ ਹੀ ਥਾਂ 'ਤੇ ਸਾਨੂੰ ਕਿੰਨਿਆਂ ਨੂੰ ਮਾਣ ਮਿਲਦਾ, ਉਹਨੇ ਕਦੀ ਇਨਕਾਰ ਨਹੀਂ ਕੀਤਾ ਤਾਂ ਇਹਨੂੰ ਮਾਣ ਨਹੀਂ ਦੇਣਾ। ਕਹਿਣ ਲੱਗੇ ਯੋਗ ਬਣ, ਯੋਗ ਬਣ, ਇੱਦਾਂ ਹੀ ਹੱਥ ਕਰਨਾ ਪੈਂਦਾ, ਉੱਥੇ ਜਾ ਕੇ ਇੱਦਾਂ ਹੱਥ ਕਰੀਏ, ਕਹਿਣਾ ਥੋੜ੍ਹਾ ਬੜਾ ਪ੍ਰਸ਼ਾਦ ਦਿਓ, ਮਿਲ ਜਾਣਾ ਹੈ। ਲੰਗਰ 'ਚ ਜਾਂਦੇ ਹਾਂ, ਥਾਲੀ ਚੁੱਕਦੇ ਹਾਂ, ਜੇ ਵਰਤਾਉਣ ਵਾਲੇ ਆ ਦੀਵਾਨ ਸਜਿਆ ਪਰਿਵਾਰ ਵੱਲੋਂ, ਕੁਛ ਨਹੀਂ ਕਹਿੰਦੇ, ਅੱਗੇ ਕਰ ਦਿੰਦੇ ਹਾਂ, ਉਹ ਪਾਈ ਜਾਂਦੇ, ਇਹ ਇਹ ਗੁਰੂ ਦਾ ਘਰ ਆ। ਇੱਥੇ ਵੀ ਐ ਕਰ ਡੰਡੌਤ ਪੁੰਨ ਵੱਡਾ, ਇਹ 16:14 ਕਹਿੰਦਾ ਇੱਥੇ ਮੈਂ ਬੁੱਕ ਕਰਦਾ ਹਾਂ ਤੇਰੀ ਦਾਤ, ਮੈਂ ਤੂੰ ਪਾਈ ਜਾਂਦਾ। ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਕੀ ਗੁਣ ਕੀਤੇ ਆ, ਪੰਜ ਦੋਖ, ਇੱਕ ਹੀ ਨਹੀਂ ਮਾਣ, ਦੁੱਖ ਇੱਕ ਵੀ ਹੋਵੇ ਕਹਿੰਦਾ ਬੰਦੇ ਨੂੰ ਟਕਾ ਨਹੀਂ, ਅਤੇ ਜਿੱਥੇ 5-7 ਰੋਗ ਬੰਦੇ ਅੰਦਰ ਹੋਣ ਅਤੇ ਮਾਫ ਕਰਨਾ ਫਿਰ ਤਾਂ ਮੁਸ਼ਕਿਲ ਆ। ਪੰਜ ਦੋਖ, ਪੰਜ ਜਿਹੜੇ ਦੋਖ ਆ, ਕਾਮ ਕ੍ਰੋਧ ਲੋਭ ਮੋਹ ਦੀ ਵਿਆਖਿਆ ਫਿਰ ਕਦੀ ਕਰਾਂਗੇ, ਇੱਕ ਹਫ਼ਤਾ ਤੁਹਾਡੇ ਕੋਲ ਆ। ਪੰਜ ਦੋਖ ਅਰ ਆਹੰਗ ਰੋਗ, ਇੱਕ ਹੋਮੇ ਦਾ ਰੋਗ ਇਹ ਬੰਦੇ ਕੋਲ ਆ। ਪਸ਼ੂ ਕਿਸੇ ਨੂੰ ਹੋਮੇ ਨਹੀਂ, ਕਿਸੇ ਪੰਛੂ ਕੀੜੇ ਮਕੌੜੇ ਨੂੰ ਹੋਮੇ ਨਹੀਂ, ਹੋਮੇ ਰੋਗ ਮਾਨਕ ਕਹੋ ਦਿਨ। ਅਰ ਆਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ, ਤੂੰ ਮੇਰੇ ਤਨ ਤੋਂ ਕਹਿੰਦਾ ਇਹ ਪੰਜ ਦੁੱਖ ਦੂਰ ਕਰ ਦਿੱਤੇ, ਹੰਕਾਰ ਦਾ ਵੱਡਾ ਰੋਗ ਤੂੰ ਮੇਰੇ ਤੋਂ ਦੂਰ ਕਰ ਦਿੱਤਾ, ਮੇਰਾ ਸਰੀਰ ਬਿਲਕੁਲ ਰਹਿਤ ਕਰ ਦਿੱਤਾ। ਜਦੋਂ ਸਰੀਰ ਵਿੱਚੋਂ ਬਿਮਾਰੀ ਚਲੀ ਜਾਵੇ ਉਹਨੂੰ ਕਹਿੰਦੇ ਤੰਦਰੁਸਤੀ, ਤੰਦਰੁਸਤੀ ਆਪਣੇ ਆਪ ਆ ਜਾਂਦੀ, ਬਿਮਾਰੀ ਪਰੇ ਕਰਨੀ, ਤੰਦਰੁਸਤੀ ਆਉਣੀ, ਮੈਲ ਉਤਾਰਨੀ ਆ, ਸੱਚ ਜਾਣੇ ਉਹ ਸਾਫ਼ ਆਪੇ ਹੋ ਜਾਣਾ, ਗੱਲ ਤਾਂ ਮੈਲ ਉਤਾਰਨ ਦੀ ਆ। ਜੇ ਮੈਲ ਉਤਰ ਗਈ ਹੈ, ਭਾਂਡਾ ਸਾਫ਼ ਆ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਦੇ ਕੋ ਜਾਓ, ਭਾਂਡਾ ਹੱਛਾ ਸੋਏ, ਚੰਗਾ ਭਾਂਡਾ ਆ ਜਿਹੜਾ ਤੈਨੂੰ ਚੰਗਾ ਲੱਗਦਾ, ਕਿਉਂਕਿ ਤੂੰ ਧੋਤਾ, ਤੂੰ ਸਾਫ਼ ਕੀਤਾ। ਪੰਜ ਰੋਗ ਅਰ ਪੰਜ ਦੋਖ ਅਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ, ਅੱਗੇ ਆ ਬੰਧਨ ਤੋਰ, ਤੂੰ ਮੇਰੀਆਂ ਫਾਹੀਆਂ ਕੱਟਤੀਆਂ, ਬੰਧਨ ਕੱਟ ਦਿੱਤੇ, ਮਾਇਆ ਦੇ ਬੰਧਨ ਕੱਟ ਦਿੱਤੇ, ਸ਼ੋਰ ਵਿਖਿਆ ਅਤੇ ਮੈਨੂੰ ਵਿਸ਼ੇ ਵਿਕਾਰਾਂ ਤੋਂ ਛੁਡਾ ਲਿਆ, ਇੱਧਰ ਬੰਧਨ ਤੋੜ ਦਿੱਤੇ, ਇੱਧਰ ਵਿਸ਼ੇ ਵਿਕਾਰ ਚਲੇ ਗਏ। ਗੁਰ ਕੋ ਸ਼ਬਦ ਮੇਰਾ ਹੀਰ ਹੈ ਦੀਨ, ਤੂੰ ਮੇਰੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸਾ ਦਿੱਤਾ, ਅਤੇ ਜਿੱਥੇ ਗੁਰੂ ਦਾ ਸ਼ਬਦ ਆ ਉੱਥੇ ਤਾਂ ਮਾਲਾ ਮਾਲ ਆ ਬੰਦਾ, ਗੁਰੂ ਦਾ ਸ਼ਬਦ ਆ। ਰੂਪ ਅਨ ਰੂਪ ਮੋਰੋ ਕੱਛ ਨਾ ਵਿਚਾਰਿਓ, ਉਹਨੇ ਜਦੋਂ ਇਹ ਦਾਤਾਂ ਦਿੱਤੀਆਂ ਇਹ ਨਹੀਂ ਦੇਖਿਆ ਮੈਂ ਸੋਹਣਾ ਕਿ ਸੋਹਣਾ ਆ, ਮੇਰਾ ਸੋਹ ਜਿਹਾ ਕਿ ਕੋਹ ਜਿਹਾ, ਮੈਂ ਚੰਗਾ ਹਾਂ ਕਿ ਮਾੜਾ ਹਾਂ, ਮੈਂ ਪਾਪੀ ਹਾਂ ਕਿ ਪੁੰਨੀ, ਉਹਨੇ ਇਹ ਨਹੀਂ ਦੇਖਿਆ। ਰੂਪ ਅਨ ਰੂਪ ਮੋਰੋ ਕਸ਼ ਨਾ ਵਿਚਾਰਿਓ, ਉਹਨੇ ਤੇ ਗੁਰੂ ਕਦੀ ਨਹੀਂ ਦੇਖਦਾ ਤੂੰ ਕੌਣ ਹੈ ਕਿਹੋ ਜਿਹਾ ਹੈ, ਗੁਰੂ ਤਾਂ ਦਿੰਦਾ ਆ, ਆ ਗਿਆ ਕੋਈ ਗੱਲ ਨਹੀਂ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਰੂਪ ਅਨ ਰੂਪ ਮੋਰੋ ਕਸ਼ ਨਾ ਵਿਚਾਰਿਓ, ਪ੍ਰੇਮ ਗਇਓ ਮੋਏ ਹਰ ਰੰਗ ਭੀਨ, ਮੈਨੂੰ ਪ੍ਰੇਮ ਦੀ ਨਾਲ ਡੋਰੀ ਨਾਲ ਪਕੜ ਲਿਆ, ਅਤੇ ਮੇਰਾ ਹੁਣ ਜਿਹੜਾ ਹਿਰਦਾ ਕਹਿੰਦਾ ਉਹਦੇ ਪ੍ਰੇਮ ਦੇ ਰੰਗ ਵਿੱਚ ਭਿੱਜ ਗਿਆ ਆ, ਹਰ ਰੰਗ ਭੀਨ। ਅੱਗੇ ਸ਼ਬਦ ਦੀਆਂ ਲਾਸਟ ਪੰਕਤੀਆਂ ਆ, ਪੇਖਿਓ ਲਾਲਨ ਪਾਠ ਬੀਚ ਖੋਏ, ਉਹ ਲਾਲ ਪ੍ਰਭੂ ਵਾਹਿਗੁਰੂ ਜਿਹੜੀ ਮੇਰੇ ਮਨ ਦਾ ਪਰਦਾ ਸੀ ਕਹਿੰਦਾ ਮਾਇਆ ਦਾ ਪਰਦਾ ਉਹ ਪਰੇ ਕਰਤਾ ਉਹਨੇ, ਜਿਹੜੀ ਵਿੱਚ ਪਾਠ ਬੀਕ ਸੀ ਕਹਿੰਦਾ ਵਿੱਚ ਦਰਵਾਜ਼ਾ ਸੀਗਾ ਜਿਹੜਾ ਉਹਨੇ ਪਰੇ ਕਰ ਦਿੱਤਾ, ਹੁਣ ਉਹਦੇ ਦੀਦਾਰ ਹੋ ਰਹੇ ਨੇ। ਆਨੰਦ ਚਿਤਾ ਹਰਖੇ ਪਤੀਨ, ਹੁਣ ਮੇਰੇ ਚਿੱਤ ਵਿੱਚ ਆਨੰਦ ਆ, ਵੀ ਜਿੱਥੇ ਆਨੰਦ ਆ ਉੱਥੇ ਦੂਜੀ ਗੱਲ ਹੈ ਹੀ ਕੋਈ ਨਹੀਂ, ਸਗਲ ਮਨੋਰਥ ਪੂਰੇ ਹੀ ਆ ਕਹਿੰਦਾ ਜਿੱਥੇ ਆਨੰਦ ਆ।
ਹੁਣ ਮੇਰੇ ਚਿੱਤ ਵਿੱਚ ਖੁਸ਼ੀ ਆ, ਹੁਣ ਮੇਰਾ ਚਿੱਤ ਰੱਜ ਗਿਆ, ਗਿੱਜ ਗਿਆ ਉਹਦੇ ਨਾਲ। ਤਿਸ ਹੀ ਕੋ ਗ੍ਰਹਿ, ਮੇਰਾ ਇਹ ਘਰ, ਮੇਰਾ ਇਹ ਸਰੀਰ ਹੁਣ ਉਹਦਾ ਬਣ ਗਿਆ। ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਠਾਕਰ, ਹਾਂ ਠੀਕ ਆ, ਸੋਈ ਪ੍ਰਭ ਠਾਕਰ, ਉਹ ਮਾਲਕ ਮੇਰੇ ਘਰ ਦਾ ਬਣ ਗਿਆ। ਦੋ ਗੱਲਾਂ ਹੋ ਗਈਆਂ, ਹੁਣ ਮੇਰਾ ਸਭ ਕੁਝ ਉਹਦਾ ਆ ਅਤੇ ਉਹ ਮੇਰਾ ਮਾਲਕ ਬਣ ਗਿਆ। ਸੋ ਠਾਕੁਰ ਤਿਸ ਹੀ ਕੋ ਧੀਨ, ਮੈਂ ਹੁਣ ਉਹਦਾ ਨੌਕਰ, ਮੈਂ ਉਹਦਾ ਸੇਵਕ ਹਾਂ। ਅਤੇ ਕਿੱਡੀ ਵੱਡੀ ਗੱਲ, ਇੱਕ ਪਾਤਸ਼ਾਹ ਜੀ ਨੇ ਕਹੀ ਹੈ, ਜੋ ਕਿਸ਼ ਠਾਕੁਰ ਕਾ ਸੋ ਸੇਵਕ ਕਾ, ਸੇਵਕ ਠਾਕੁਰ ਹੀ ਸੰਗ ਆਹਰ ਜੀਓ। ਜੋ ਕੁਛ ਮਾਲਕ ਦਾ ਉਹ ਨੌਕਰ ਦਾ ਆ, ਦੁਨੀਆਂ 'ਚ ਨਹੀਂ ਹੁੰਦਾ, ਨੌਕਰ ਦਾ ਨਹੀਂ ਹੁੰਦਾ, ਇਹ ਗੁਰੂ ਆ ਕੇਵਲ ਜਿਹੜਾ ਆਪਣੇ ਸੇਵਕ ਨੂੰ ਸਭ ਕੁਝ ਦਿੰਦਾ ਹੈ। ਜੋ ਕੁਛ ਠਾਕੁਰ ਕਾ ਸੋ ਸੇਵਕ ਕਾ, ਸੇਵਕ ਠਾਕੁਰ ਹੀ ਸੰਗ ਜੁੜ ਗਿਆ ਇੱਕ ਦੂਜੇ ਦੇ ਨਾਲ, ਉੱਥੇ ਭਿੰਨਤਾ ਨਹੀਂ ਕੋਈ ਰਹਿ ਗਈ, ਉੱਥੇ ਗੁਣ ਹੀ ਗੁਣ ਨੇ ਅਤੇ ਉਹ ਗੁਣਾਂ ਦੀ ਦਾਤ ਗੁਰੂ ਤੋਂ ਮਿਲਦੀ। ਆਪਾਂ ਭਾਗਾਂ ਵਾਲੇ ਹਾਂ, ਆਪਣਾ ਗੁਰੂ ਗੁਣ ਦਾਤ ਆਇਆ, ਗੁਣਾਂ ਦੀ ਦਾਤ ਦਿੰਦਾ ਆ। ਇਹ ਤੋਂ ਗੁਣ ਮੰਗਿਆ ਕਰੀਏ ਅਤੇ ਗੁਣ ਲੈ ਕੇ ਜਿੱਥੇ ਮਰਜ਼ੀ ਵਰਤੀ ਜਾਈਏ, ਗੁਣ ਕਦੀ ਮੁੱਕਦਾ ਨਹੀਂ। ਮੈਂ ਕਥਾ ਸਿੱਖੀ ਆ, ਮੁੱਕਣੀ ਆ ਜਦੋਂ ਤੱਕ ਜੀਵਨ ਚੱਲੀ ਜਾਣੀ, ਚੱਲੀ ਜਾਣੀ ਆ। ਗੁਣ ਕਦੀ ਨਹੀਂ ਮੁੱਕਦਾ, ਧਨ ਮੁੱਕ ਜਾਂਦਾ, ਤਾਕਤ ਮੁੱਕ ਜਾਂਦੀ, ਕੁਝ ਸਭ ਕੁਝ ਖਤਮ ਹੋ ਜਾਂਦਾ, ਲੇਕਿਨ ਗੁਣ ਕਦੀ ਮੁੱਕਦਾ ਨਹੀਂ ਗਾ। ਇਹ ਗੁਣ ਸਾਨੂੰ ਜੋ ਵੀ ਹੈਗੇ ਆ, ਜਿਹੜੇ ਵੀ ਆ, ਜਿਹੜੇ ਜਿਹੜੇ ਵੀ ਆਪਾਂ ਕਾਰਜ ਕਰਦੇ ਹਾਂ, ਜਿੱਥੇ ਜਿੱਥੇ ਵੀ ਸੈਟਲ ਹਾਂ, ਜਿਹਦੇ ਕਰਕੇ ਧਨ ਕਮਾਉਂਦੇ, ਜਿਹਦੇ ਕਰਕੇ ਮਾਣ ਕਮਾਉਂਦੇ, ਬਸ ਇੰਨਾ ਕੁ ਸੋਚ ਲਿਆ ਕਰੀਏ, ਹੇ ਸੱਚੇ ਪਾਤਸ਼ਾਹ, ਇਹ ਤੇਰੇ ਦਿੱਤੇ ਹੋਏ ਨੇ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀ ਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ, ਤਰਸ ਪਿਆ ਮੈਂ ਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇਂ ਹਰਿਆ। ਭੁੱਲਾਂ ਚੁੱਕਾਂ ਦੀ ਖਿਮਾਂ, ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਧਾਈਆਂ, ਰਾਵਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸਭ ਦੂਤਾਂ ਗਾਵੋ ਹਰੀ ਕੇ ਰਾਵ, ਮਨ ਜਿਨੀ ਵਸਾਇਆ ਕਹਿ।

ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ, ਸੱਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੂ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿੱਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੀ, ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ, ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ ਸਲੋਕ, ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ।

ਨਾਲ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

कर रात बढ़ाई पाई।

aqui.

ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਨਿਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸੇ ਅਣਪਾ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਇ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿ ਜਾਇ ਹੁਕਮੀ ਹੋਵਣ ਜੀ ਹੁਕਮ ਲੈ ਵੜਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀ ਸੇ ਇੱਕ ਹੁਕਮੀ ਸਦਾ ਭਵਾਈਆ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾੜੂ ਗਾਵੇ ਕੋ ਦਾਤ ਜਾਣਾ ਨੀਸਾਣ ਗਾਵੇ ਕੋ ਗੁੜ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੀ ਤਨ ਖੇ ਹੀ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸਾ ਦੂਰ ਗਾਵੇ ਕੋ ਵਿਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੀ ਪ੍ਰਵਾਹ ਸਾਚਾ ਸਾਹਿਬ ਸਚ ਨਾਏ ਭਾਖੇ ਆ ਭਾਉ ਪਾ ਰੱਖੈ ਮੰਗਾ ਦੇਹ ਦੇਹ ਦਾਤ ਕਰੀ ਦਾਤਾਰੂ ਫਿਰ ਕੇ ਅੱਗੇ ਰੱਖੀ ਅੱਜ ਦਿਸਾ ਦਰਬਾਰ ਮਾਂ ਹੋ ਕੇ ਬੋਲਣ ਬੋਲੀ ਅੱਜ ਸੁਣ ਤੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰੂ ਕਰਮੀ ਆਵੇ ਕੱਪੜਾ ਨਦਰੀ ਮੁਖ ਦਵਾਰੂ ਨਾਨਕ ਏਵਾ ਜਾਣੀਐ ਸਭ ਆਪੇ ਸਚਿਆਰੂ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹੇ ਅਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨਾ ਜਾਈ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾਵਾ ਜੀ ਭਾਵਾ ਬਿਨ ਪਾਣੀ ਕੇ ਨਹਾਈ ਕਰੀ ਜੇ ਤੀਸਰ ਉਪਾਈ ਵੇਖਾ ਬਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਨਾਲ ਚੱਲੈ ਸਭ ਕੋਈ ਚੰਗਾ ਨਾਵਰ ਖਾਇ ਕਰ ਜਸ ਕੀਰਤ ਜਗ ਲੇ ਜੇ ਤਿਸ ਨਦ ਨਾ ਵੀਤਾ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਜਾਈ ਜੇ ਤਿਸ ਗੁਣ ਕੋਈ ਕਰੇ ਸੁੜਿਆ ਸਿੱਧ ਪੀਰ ਸੁਰਨਾਥ ਸੁੜਿਆ ਧਰਤ ਬਲਿਆ ਕਾਸ ਸੁੜਿਆ ਦੀਪ ਲੋ ਪਾਤਾਲ ਸੁੜਿਆ ਪੋਹਿ ਨਸਕਾ ਕਾਲੂ ਨਾਨਕ ਭਗਤ ਸਦਬ ਗਾਲ ਸੁੜਿਆ ਦੂਪ ਪਾਪ ਕਾ ਨਾਸ ਸੁੜਿਆ ਈਸਰ ਬ੍ਰਹਮਾ ਇੰਦਉ ਸੁੜਿਆ ਮੁਕਸਾਲਾ ਹਨੁਮੰਦ ਸੁੜਿਆ ਜੋਗ ਜੁਗ ਤਨ ਭੇਦਉ ਸੁੜਿਆ ਸਾਸਤ ਸਿਮਰਤ ਵੇਦੂ ਨਾਨਕ ਭਗਤ ਸਦਬ ਗਾਸ ਸੁੜਿਆ ਦੂਪ ਪਾਪ ਕਾ ਨਾਸ ਸੁੜਿਆ ਸਤਸੰਤੋ ਗਿਆਨ ਸੁਣਿਆ ਅੜਸੜ ਕਾ ਇਸ਼ਨਾਨ ਸੁਣਿਆ ਪੜਪੜ ਪਾਵੈ ਬਾਣ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤ ਸਤਿ ਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵੈਸ ਗਾਹੋ ਨਾਨਕ ਭਗਤ ਸਤਿ ਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਘੁੰਮਣ ਜਾਣਾ ਮਨ ਕੋਈ ਮੰਨਾ ਸੁਰਤ ਹੋਵੇ ਮਨ ਬੁੱਧ ਦਉ ਮੰਨਾ ਸਗਲ ਭਵਨ ਕੀ ਸੁੱਧ ਦਉ ਮੰਨਾ ਮੋਹੇ ਚੋਟਾਂ ਨਾ ਖਾਏ ਮੰਨਾ ਜਮਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਘੁੰਮਣ ਜਾਣਾ ਮਨ ਕੋਈ ਮੰਨਾ ਮਾਰਗ ਠਾਕ ਨ ਪਾਏ ਮੰਨਾ ਪਸਮ ਪ੍ਰਗਟ ਜਾਏ ਮੰਨਾ ਮਗਨ ਚੱਲੈ ਪੰਥ ਮੰਨਾ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਘੁੰਮਣ ਜਾਣਾ ਮਨ ਕੋਏ ਮੰਨਾ ਪਾਵਹਿ ਮੁਕਤ ਵਾਰੂ ਮੰਨਾ ਪਰਵਾਰ ਸਾਧ ਹਰ ਮੰਨਾ ਤਰਾ ਤਾਰੇ ਗੁਰਸਿੱਖ ਮੰਨਾ ਨਾਨਕ ਪਾਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਘੁੰਮਣ ਜਾਣਾ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦੁਰਗਹਿਮਾਨ ਪੰਚੇ ਸੋਹ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਾ ਕਰਣਾ ਨਾਹੀ ਸੰਵਾਰ
ਧੌਲ ਧਰਮ ਦਇਆ ਕਾ ਪੂਤ ਸੰਤੋਖ ਤਾਪ ਰੱਖਿਆ ਜਿਨ ਸੂਤ ਜੇ ਕੋ ਪੁੱਜਿਆ ਹੋਵਾ ਸਿਆਰ ਧਵਲਾ ਉੱਪਰ ਕੀਤਾ ਭਾਰ ਧਰਤੀ ਹੋਰ ਪਰਾ ਹੋਰ ਹੋਰ ਤਿਸਤੇ ਭਾਰਤ ਲੈ ਕਮਜ਼ੋਰ ਜੀ ਜਾਤ ਨੰਗਾ ਕਹਿੰਦਾ ਸੁਣਨਾ ਲਿਖਿਆ ਬੜੀ ਕਲਾਵ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹਰੂਪ ਕੀਤੀ ਦਾਤ ਜਾਣਾ ਕਮਲ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੋਗ ਮਨ ਰਾਹ ਦਾਸ ਅਸੰਖ ਭਗਤ ਗੁਣ ਗਿਆਨ ਵਿਚਾਰੂ ਅਸੰਖ ਸਤੀ ਅਸੰਖ ਦਾਤਾਰੂ ਅਸੰਖ ਸੂਰ ਮੋਹ ਭਗਸਾਰ ਅਸੰਖ ਮੋਹਨ ਲਿਵਲਾਇ ਤਾਰ ਕੁਦਰਤ ਕਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮ ਤਰੰਕਾਰੂ ਅਸੰਖ ਮੂਰਖੇ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗੜਬੜ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆ ਕੂੜੇ ਫਿਰਾਹੇ ਅਸੰਖ ਮਲੇਸ਼ਮਲ ਪਖਾਹੇ ਅਸੰਖ ਨਿੰਦਕ ਸਿਰ ਕਰਹ ਭਾਰੂ ਨਾਨਕ ਨੀਚ ਕਹਾ ਵਿਚਾਰੂ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਨਾਭ ਅਸੰਖ ਥਾਵ ਅਗਮ ਅਗਮ ਅਸੰਖ ਲੋ ਸੰਕਾਹ ਹਸਰ ਭਾਰ ਹੋਏ ਆਖਰੀ ਨਾਮ ਆਖਰੀ ਸਾਲਾਹ ਆਖਰੀ ਗਿਆਨ ਗੀਤ ਗੁਣ ਗਾਹ ਆਖਰੀ ਲਿਖਣ ਬੋਲਣ ਬਾਣ ਅਸਰ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਰਣਾਹੇ ਜੇ ਪਰਮਾਹਿ ਤਿਵ ਤਿਵ ਪਾਹੇ ਜੀਤਾ ਕੀਤਾ ਤੇਤਾ ਨਾ ਉਬਲਣਾਵੈ ਨਾਹੀ ਕੋਥਾਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹੇ ਪਾਣੀ ਧੋਤਾ ਉੱਤਰ ਸੋਖੇ ਹੇ ਮੋਤ ਪਲੀਤੀ ਕੱਪੜ ਹੋਏ ਦੇ ਸਾ ਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖਲਾ ਜਾ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆਵੋ ਜਾਵੋ ਤੀਰ ਤਪ ਦਇਆ ਦੰਡ ਜੇ ਕੋ ਪਾਵੈ ਇਤਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਣ ਗੁਣ ਕੀਤੇ ਭਗਤ ਨ ਹੋਏ ਸਵਸਤ ਆਥ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਵੋ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਹਿ ਰੁਤੀ ਮਾਹ ਕਵਣ ਜਿਤ ਹੋਵਾ ਆਕਾਰ ਵੇਲ ਨ ਪਾਈਏ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨ ਪਾਇਓ ਕਾਦੀਆ ਜੇ ਲਿਖਣ ਲੇ ਕੁਰਾਣ ਥਿਤ ਵਾਰ ਨਾ ਜੋਗੀ ਜਾਣਾ ਰਤਮਾਹੁ ਨ ਕੋਈ ਜਾ ਕਰਤਾ ਸਿਰਟੀ ਕੋ ਸਾਜੇ ਆਪੇ ਜਾਣਾ ਸੋਈ ਕਿਉਂ ਕਰੇ ਆਖਾ ਕਿਸਾ ਲਾਹੀ ਕੇ ਵਰਨੀ ਕੋ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗਾ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲੱਖ ਆਗਾਸ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣਕ ਵਾਤ ਸਾਹਸ ਅਠਾਰਹ ਕਹਿਣਕ ਤੇਵਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖਿਆ ਲੇਖਾ ਹੋ ਵਿਨਾਸ ਨਾਨਕ ਵੱਡਾ ਆ ਕੀ ਆਪੇ ਜਾਣਾ ਆਪ ਸਾ ਲਾਹੀ ਸਾ ਲਾਹੇ ਇਤੀ ਸੁਰਤ ਨ ਪਾਈਆ ਨਦੀਆ ਅਤੈ ਵਾਹ ਪਵਹ ਸਮੁੰਦ ਨਾ ਜਾਣੀਆ ਹੈ ਸਮੁੰਦ ਸਾਹ ਸੁਲਤਾਨ ਗ੍ਰਹ ਸਿੱਤੀ ਮਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੁ ਨਾ ਵਿਸਰਾਏ ਅੰਤ ਨਾ ਸਿਪਤੀ ਕਹਿਣ ਅੰਤ ਅੰਤ ਨਾ ਕਰਣਾ ਦਿਨ ਅੰਤ ਅੰਤ ਨਾ ਵੇਖਣ ਸੁਣਨ ਅਨੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰ ਵਾਰ ਅੰਤ ਕਾਰਨ ਕੀਤੀ ਬਿਲਾਹੀ ਤਾਂ ਕਿ ਅੰਤ ਨ ਪਾਏ ਜਾਹੀ ਇਹੋ ਅੰਤ ਨ ਜਾਣਾ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਰਾਓ ਇਹ ਵੜ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣਾ ਸੋਏ ਜੇ ਵੜੇ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕਿਤੇ ਮੰਗਹਿ ਜੂਦ ਉਪਾਰੂ ਕਿਤੇ ਅਗਣ ਨਹੀਂ ਵਿਚਾਰੂ ਕਿਤੇ ਖਪਤ ਟਹਿ ਵੇ ਕਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖਾਹੀ ਖਾਹੇ ਕਿਤੇ ਅਦੁੱਖ ਭੁੱਖ ਸਲ ਮਾਰ ਇਹ ਪੇ ਦਾਤੇਰੀ ਦਾਤਾਰੂ ਵਨ ਖਲਾਸੀ ਭਾਣੈ ਹੋਏ ਹੋਰ ਆਖ ਨ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣਾ ਜੀਤੀ ਅਮੋਹੇ ਖਾਏ ਆਪੇ ਜਾਣਾ ਆਪੇ ਦੇ ਆਖੈ ਸੇ ਪਹਿ ਕੇ ਕਿ ਜਿਸ ਨੂੰ ਬਖਸੇ ਸਿਫਤ ਸਾਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਮੁੱਲਿਆ ਵਹਿ ਮੁੱਲਾ ਜਾਹੇ ਮੁੱਲ ਭਾਈ ਮੁੱਲਾ ਸਮਾਹੇ
ਕਮਲ ਧਰਮਲ ਦੀਬਾਣ ਮਲ ਤਲ ਮਲ ਪ੍ਰਵਾਣ ਮਲ ਬਖਸ਼ੀਸ ਮਲ ਨਿਸ਼ਾਨ ਮਲ ਕਰਮਲ ਪ੍ਰਮਾਣ ਅਮਲ ਮਲ ਆਖੇ ਨਾ ਜਾਏ ਆਖਾ ਕ੍ਰਹਿ ਲਵਲਾਏ ਆਖੇ ਵੀਤ ਪਾਠ ਪੁਰਾਣੂ ਆਖੇ ਪੜੇ ਕ੍ਰਵ ਖਿਆਣ ਆਖੇ ਬਰਮੇ ਆਖੇ ਇੰਦੋ ਆਖੇ ਗੋਪੀ ਤਾ ਗੋਵਿੰਦ ਆਖੇ ਈਸਰੇ ਆਖੇ ਸਿੱਧੋ ਆਖੇ ਕੀਤੇ ਕੀਤੇ ਬੋਧੋ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਰ ਮਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਾਹੇ ਕਹਿ ਉੱਠ ਉੱਠ ਜਾਹੇ ਤੇ ਕੀਤੇ ਹੋਰ ਕ੍ਰਹਿ ਤਾਇ ਆਖਣ ਸਕਹਿ ਕੇ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਬਿਗਾੜੂ ਤਲਖਿਆ ਸਿਰ ਗਵਾਰਾ ਗਵਾਰੂ ਸੋ ਦਰ ਕੇ ਹਸੋ ਕਰਕੇ ਹਾਜਿਤ ਵਸਤਰ ਸੰਭਾਲੇ ਵਾਜੇ ਨਾਦ ਅਨੇਕਾ ਸੰਖਾ ਕੀਤੀ ਵਾਵਣ ਹਾਰੇ ਕੀਤੀ ਰਾਗ ਪਰੀ ਸਿਵ ਕਹੀਨ ਕੀਤੀ ਗਾਵਣ ਹਾਰੇ ਗਾਵੈ ਹੈ ਤੁਹਨੋ ਪਾਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸਰ ਵਰਮਾ ਦੇਵੀ ਸੋਣ ਸਦਾ ਸਵਾਰੀ ਗਾਵੈ ਹਿੰਦ ਅੰਦਾਸਨ ਬੈਠੇ ਦੇਵਤੇ ਆਦਰ ਨਾਲੇ ਗਾਵੈ ਚਿਤ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਿਤ ਪੜ੍ਹ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀ ਮਨਮੋਹਣ ਸੁਰਗਾ ਮੱਚ ਪਿਆਲੇ ਗਾਵਣ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੈ ਜੋਤ ਮਹਾਂ ਬਲਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾੜੇ

ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪਿਉ ਸੀ ਜਾਇ ਨਾ ਜਾਸੀ ਰਚਨਾ ਨਰਚਾਈ ਰੰਗੀ ਰੰਗੀ ਭਾਤੀ ਕਰ ਕਰਜਨ ਸੀ।

ਅਨੁਭਵੈ ਨਿਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੀ ਪਾਵਣ ਪਾਣੀ ਵੈਸੰਤਰ ਕੀਤੀ ਕਾਨ ਮਹੇਸ਼ ਕੀਤੀ ਬਰਮੇ ਘਾਟ ਘੜੀਆ ਹੈ ਉਪਰੰਗ ਕੇ ਵੇਸ ਕੀਤੀ ਆਕਾਰ ਭੂਮੀ ਮੈਂ ਕੀਤੇ ਕੀਤੇ ਤੂੰ ਉਪਦੇਸ਼ ਕੀਤੇ ਇੰਦ ਚਾਂਦ ਸੁਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬਦਨਾਥ ਕੀਤੇ ਕੀਤੇ ਦੇਵੀ ਵੇਸ਼।

ਨਾਮ ਤੇ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਥੈਰਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘੜਦ ਘੜੀਆ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛਾ ਪਛਤਾਏ ਤਿੱਥੈ ਘੜੀਆ ਸੁਰਤ ਮਤ ਮਨ ਬੁੱਧ ਤਿੱਥੈ ਘੜੀਆ ਸਦਾ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿੰਨ ਮਹਿ ਰਾਮ ਰਹੇ ਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਕਨੇ ਜਾਹੇ ਨਾ ਉਹੇ ਮਰਹਨ ਠਾਗੇ ਜਾਹੇ ਜਿਨਕਰ ਰਾਮ ਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਕ ਰਹਿ ਨਨ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵਿਖੈ ਨਦਰ ਨਿਹਾਲ ਤਿੱਥੈ ਖੰਡ ਬਨੈਵਰ ਭੰਡੋ ਜੇ ਕੋ ਕਥਾ ਤਹ ਅੰਤ ਨਾ ਅੰਤੋ ਤਿੱਥੈ ਲੋ ਅਲੋ ਅਕਾਰੋ ਜਿਵ ਜਿਵ ਹੁਕਮ ਤਵਿਤ ਵਿਕਾਰ

ਢਾਲ ਹੈ। ਘੜੀਆਂ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੁਇ ਦਾਈ ਦਾਇਆ, ਖੇਲਾ ਸਗਲ ਜਗਤ।

ਮੁੱਕ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਪ੍ਰਸਾਦ। ਚੱਕਰ ਚਹਿਨ ਅਰ ਵਰਣ ਜਾਤ ਅਰ ਪਾਤ ਨਹਿਮ ਜਹ ਰੂਪ ਰੰਗ ਅਰ ਰੇਖ ਭੇ ਕੋ ਕਹਿਣ ਸਕਤ ਕੇ। ਅਚਲ ਮੂਰਤ ਅਨੁਭਵ ਪ੍ਰਕਾਸ਼ ਮਿੱਤੋ ਕਹਿ ਜੈ ਕੋਟ ਇੰਦਰ ਇੰਦਰਨ ਸਾਹਿ ਸਾਹਣ ਗਣ ਜੈ ਤ੍ਰਿਭਵਨ ਮੇਹ ਸੁਰ ਅਸੁਰ ਨੇਤ ਨੇਤ ਬਣ ਕਹਿਤ ਨੇਤ ਨੇਤ ਬਣ ਤ੍ਰਿਣ ਕਹਿਤ ਤਬ ਸਰਵਨਾਮ ਕਥਾ ਕਮ ਤਬ ਸਰਵਨਾਮ ਕਥਾ ਕਵਨ ਕਰਮ ਨਾਮ ਵਰਣ ਸਮਤ ਭੁਜੰਗ ਪ੍ਰਿਆਤ ਛੰਦ। ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਅਨੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ, ਨਮਸਤੰਗ ਕਾਇ, ਨਮਸਤੰਗ ਜਾਇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮ, ਨਮਸਤੰਗ ਧਰਮ, ਨਮਸਤੰਗ ਨਾਮ, ਨਮਸਤੰਗ ਧਾਮ, ਨਮਸਤੰਗ ਜੀਤੇ, ਨਮਸਤੰਗ ਭੀਤੇ, ਨਮਸਤੰਗ ਬਾਹਿ, ਨਮਸਤੰਗ ਢਾਹੀ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਉਦਾਰੇ, ਨਮਸਤੰਗ ਪਾਰੇ, ਨਮਸਤੰਗ ਸੋਇਕਾਇ, ਨਮਸਤੰਗ ਅਨੇਕਾਇ, ਨਮਸਤੰਗ ਭੂਤੇ, ਨਮਸਤੰਗ ਦੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਘਾਤੇ, ਨਮਸਤੰਗ ਨਿਰਧੂਤੇ, ਨਮਸਤੰਗ ਭੂਤੇ, ਨਮਸਤੰਗ ਲੋਕੇ, ਨਮਸਤੰਗ ਸੋਕੇ, ਨਮਸਤੰਗ ਤਿਰਮਾਨ, ਨਮਸਤੰਗ ਨਿਰਤਾਪੇ, ਨਮਸਤੰਗ ਥਾਪੇ, ਨਮਸਤੰਗ ਤਿਰਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਅਗਾਹੇ, ਨਮਸਤੰਗ ਬਾਹੇ, ਨਮਸਤੰਗ ਤਿਰਵਰਗੇ, ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੋਜੋਗੇ, ਨਮਸ

ਬਿਸਵਰਚੇ ਸੁਜੀਅਮ ਬਹੁ ਗਰਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਕਾਰ ਪ੍ਰਕਾ ਦੇਸੁ ਧਰਮ ਧਮਸੁ ਭਰਮ ਰਤੁ ਭੂਤਾ ਲੱਖ ਅਭੇਸੁ ਅੰਗ ਰੰਗ ਨਰੰਗ ਜਾਕੈ ਜਾ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕਾਮ ਆਪ ਰੂਪਮੀਕ ਅਨੁਸਤਿਕ ਪ੍ਰਕਵ ਦੂਤ ਗਰਭ ਗੰਜਨ ਸਰ ਭੰਜਨ ਆਦ ਰੂਪ ਅਸੂਤ ਅੰਗਹੀਨ ਭੰਗਨਾਤਮਿਕ ਪੁਰਖ ਪਾਰੁ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰੁ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨਾ ਜਾਣੀ ਜਿਹ ਰੂਪ ਰੰਗ ਅਰੇਖ ਪਰਮ ਵੇਦ ਪ੍ਰਾਣ ਜਾਕਹਿ ਨਿਤ ਭਗਤ ਨਿਤੋ ਕੋਟ ਸਿਮਰਤ ਪ੍ਰਾਣ ਸ਼ਾਸਤਰ ਨ ਆਵਹਿ ਵੋ ਚਿਤੋ ਮਦ ਭਾਰ ਛੰਦ ਤਾ ਪ੍ਰਸਾਦ ਗੁਣ ਗਾਨ ਉਦਾਰ ਮਹਿਮਾ ਅਪਾਰ ਆਸਨ ਭੰਗ ਪਾਨੰਗ ਅਨੁਭਵ ਪ੍ਰਕਾਸ਼ ਨਿਸਤਨ ਨਾਸ ਆਜਨ ਬਾਹੂ ਸਾਹਨ ਸਾਹੂ ਰਾਜਨ ਰਾਜ ਪਹਨਨ ਪਹਾਨ ਦੇਵਨ ਦੇ ਉਪਮਾ ਮਹਾਨ ਇੰਦਰਨ ਇੰਦਰ ਬਾਲਨ ਬਾਲ ਰੰਕਨ ਰੰਕ ਕਾਲਨ ਕਾਲ ਅਨਭੂਤ ਅੰਗ ਆਭਾ ਭੰਗ ਗਾਤਮਿਤ ਪਾਰ ਗੁਣ ਗਨ ਉਦਾਰ ਮੋਨ ਗਨ ਪ੍ਰਣਾਮ ਨਿਰਭੈ ਨੇ ਕਾਮ ਆਤ ਪ੍ਰਚੰਡ ਮਿਤ ਗਤ ਅਖੰਡ ਅਲ ਸਹ ਕਰਮ ਅਦਿਰਸਾ ਧਰਮ ਸਰਬਾ ਪ੍ਰਨਾਡੈ ਅੰਡਨ ਭਾਡੈ ਚਾਚਰੀ ਛੰਦ ਤੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਪਾਰੇ ਹਰਿਯੰ ਕਰਿਯੰ ਨਿਰਨਾਮੇ ਕਾਮੇ ਭੁਜੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੀ ਚਤੁਰ ਚੱਕਰ ਜਾਨੀ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੀ ਚਤੁਰ ਚੱਕਰ ਮਾਨੇ ਚਤੁਰ ਚੱਕਰ ਦਾਨੇ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਇ ਜਨਮੰਗ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਪਵਿੱਤਰੈ ਪ੍ਰਤੀਸਾ ਅਦਿਸਾ ਅਦ੍ਰਿਸਾ ਅਕ੍ਰਿਸਾਏ ਭਗਵਤੀ ਛੰਦ ਤੈ ਪ੍ਰਸਾਦ ਕਥ ਤੇ ਕੇ ਅਛਜ ਦੇਸੈ ਕੇ ਅਭਿਜ ਪੇਸੈ ਕੇ ਅਗੰਜ ਕਰਮੈ ਕੇ ਅਭੰਜ ਪਰਮੈ ਕੇ ਅਭਿਜ ਲੋਕੈ ਕੇ ਅਦੁਤ ਸੋਕੈ ਕੇ ਅਵਧੂਤ ਵਰਣੈ ਕੇ ਵਿਭੂਤ ਕਰਣੈ ਕੇ ਰਾਜਿੰਗ ਪ੍ਰਭੈ ਕੇ ਧਰਮੰਗ ਤੁਜੈ ਕੇ ਅਸੋਕ ਵਰਣੈ ਕੇ ਸਰਬਾ ਭਰਣੈ ਕਿ ਜਗਤੰ ਕ੍ਰਿਤੀਆਂ ਕੇ ਛਤਰੰਗ ਛਤਰੀਆਂ ਕੇ ਬ੍ਰਹਮੰਗ ਸਰੂਪੈ ਕੇ ਅਨੁਭਵ ਨੂੰ ਪੈ ਕੇ ਆਦਿ ਅਦੇਵੈ ਕੇ ਆਪ ਭੇਵੈ ਕੇ ਛਤਰੰਗ ਬਹੀਨੈ ਕੇ ਏਕ ਅਧੀਨੈ ਕੇ ਰੋਜੀ ਰਜਾ ਕੈ ਰਹੀਮਾ ਰਹਿ ਕਹਿ ਕੇ ਪਾਕ ਬਿਆਵੈ ਕੇ ਗੈਬਲ ਗੈਵੈ ਕੇ ਅਫਲ ਗੁਨਾਹੇ ਕੇ ਸਾਹਨ ਸਾਹੇ ਕੇ ਕਾਰਨ ਕੁਨਿੰਦ ਹੈ ਕੇ ਰੋਜੀ ਦੇਹੰਦ ਹੈ ਕੇ ਰਾਜ ਕਰੀਮੈ ਕੇ ਕਰਮੰ ਕਰੀਮੈ ਕੇ ਸਰਬੰਗ ਕਲੀ ਹੈ ਕੇ ਸਰਬੰਗ ਦਲੀ ਹੈ ਕੇ ਸਰਬਤਰ ਮਾਨੇ ਕੇ ਸਰਬਤਰ ਦਾਨੇ ਕੇ ਸਰਬਤਰ ਗਾਉਣੇ ਕੇ ਸਰਬਤਰ ਭਾਉਣੇ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਰਾਜੈ ਕੇ ਸਰਬਤਰ ਸਾਜੈ ਕੇ ਸਰਬਤਰ ਦੀਨੈ ਕੇ ਸਰਬਤਰ ਲੀਨੈ ਕੇ ਸਰਬਤਰ ਜਾਹੋ ਕੇ ਸਰਬਤਰ ਭਾਹੋ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੋਖੈ ਕੇ ਸਰਬਤਰ ਭੁੱਖੈ ਕੇ ਸਰਬਤਰ ਤ੍ਰਾਣੈ ਕੇ ਸਰਬਤਰ ਪ੍ਰਾਣੈ ਕੇ ਸਰਬਤਰ ਦੀਸੈ ਕੇ ਸਰਬਤਰ ਭੇਸੈ ਕੇ ਸਰਬਤਰ ਮਾਨੈ ਸਦੈਵੰ ਪ੍ਰਧਾਨੈ ਕੇ ਸਰਬਤਰ ਜਾਪਿਐ ਕੇ ਸਰਬਤਰ ਥਾਪਿਐ ਕੇ ਸਰਬਤਰ ਭਾਨੈ ਕੇ ਸਰਬਤਰ ਮਾਨੈ ਕੇ ਸਰਬਤਰ ਇੰਦ੍ਰੈ ਕੇ ਸਰਬਤਰ ਚੰਦ੍ਰੈ ਕੇ ਸਰਬੰ ਕਲੀਮੈ ਕੇ ਪਰਮੰ ਅਭੀਮੈ ਕੇ ਆਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਹੁਸਨਲ ਵਜੂ ਹੈ ਤਮਾਮਲ ਰਜੂ ਹਮੇਸ਼ਲ ਸਲਾਮੈ ਸਲੀ ਖਤਮ ਦਾਮੈ ਗਾਨੀ ਮਲ ਸਕਸਤਾ ਗਰੀਬਲ ਪ੍ਰਸਤਾ ਬਿਲਾਂਦਲ ਮਕਾਨੈ ਜਿਮਨ ਜਮਾਨੈ ਤਮ ਜਿਲ ਤਮਾਮੈ ਰੁਜਨ ਦਾਨੈ ਹਰਿ ਫਿਰ ਜੀ ਮਰ ਜਾਗ ਜਗੀਨੈ ਅਨੇਕ ਉਤਰੰਗ ਹੈ ਭੇਦੈ ਭੰਗੈ ਜੀਜਲ ਨਭਾਜੈ ਗਨ ਮਿਲਖ ਰਾਜ ਹੈ ਨਿਰੋਕਤ ਸਰੂਪੈ ਤੇਰੇ ਮੁਕਤ ਵਿਭੂਤੈ ਪਰ ਭੁਗਤ ਪ੍ਰਭਾ ਹੈ ਸੁਜੁਗਤ ਸੁਦਾ ਹੈ ਸਦੈਵ ਸਰੂਪੈ ਭੇਦੀ ਅਨੂਪੈ ਸਮਸਤ ਉਪਰਾਜੈ ਸਦਾ ਸਰਬ ਸਾਜ ਹੈ ਸਮਸਤ ਸਲਾਮੈ ਸਦੈਵ ਲੁਕਾਮ ਨਿਰਬਾਧ ਸਰੂਪੈ ਅੰਗਾਦ ਹਨੂਪੈ ਓ ਅੰਗ ਆਦ ਰੂਪੈ ਨਾ ਸੁਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭਰਗ ਤ੍ਰਿਬਾਂਧੇ ਅਗੰਜੇ ਅਗਾਦੇ ਸੁਭੰ ਸੁਰਭਾਗੇ ਸੁਸਰਭਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਛਿਜ ਹੈ ਛੂਤੈ ਕੇ ਨਰਕੰ ਪ੍ਰਣਾਸੈ ਪ੍ਰਥਿਲ ਪ੍ਰਵਾਸੈ ਨਿਰੁਕ ਪ੍ਰਭਾਂ ਸਦੈਵੰ ਸਦੈ ਵਿਭੁਗਤ ਸਰੂਪੈ ਪਰ ਯੁਗਤ ਅਨੂਪ ਹੈ
निरुक्त सदा है विभुक्त प्रभा है अनुक्त स्वरूप है पर जुगत अनूप है चाचरी छंद भंग है अनंग है अपेख है लेख है पर मैं कर मैं नाद जुगा दे जय है बह है भूत्या तूत्या नास दस तंद है बंद है अपगत है बरक्त है नास प्रकाशन चिंतन सुनते लिख्या दिखे लिखा भीख्या ढ है गह है सम है गम है नील है नाद अनित है सुनित है अजात है जाद है चरपट छंद त्व प्रसाद सर्वंहंता सर्वंगंता सर्वंख्याता सर्वंज्ञाता सर्वंहर्ता सर्वंकर्ता सर्वंप्राण सर्वंत्राण सर्वंकर्म सर्वंधर्म सर्वंयुक्ता सर्वंमुक्ता हर्षावल छंद त्व प्रसाद नमो नरकनाशे सदा प्रकाशे अनंगं स्वरूपे अभंगं विभूते परमात्म परमाते सदा सर्वसाथी अगाध स्वरूपे निर्बाध विभूते अनंगी अनामे त्रिभंगी त्रिकामे निर्भंगी स्वरूपे सर्वभंगी अनुपे न पोत्र न पुत्र न सत्र न मित्र न तात न मत न जात न पाताय निरसाकं त्रिक अमितो अमीक सदैव प्रभ अजय है अजा है भगवती छंद त प्रसादे के जाहर जहूर है के हाजिर हजूर है मे सुल सलाम है समस्त कलाम के साहिब दिमागे के सुरत रागे के कामल करीम है के राज एक रहीम है के रोजी दिहंद है के राज गृहंद है करीमल कुमाले कुछ जमाले गरीम राज गरीब नवाज है हरी फुल सकान है रास लपकान है कलंक प्रणास है समस्त नवास है गंजल गरीम रजा करहीम है समस्त जवाह के साहिब कराह के नरक प्रणास है बहस्त निवास है के सर्वल गवान है मेसर रवान है तमा मुलत जीव है समस्त अजीज है परम परमी सह समस्त अजीज है दे सुल लेख है मेसुल भेख है जिमिन जमा है अमिकुल माह है करिमल कमाल के जोरत जमाल है के अतुल प्रकाश के पितु सुबास है के मित्तो सुबास के अज स्वरूप स्वरूप है के मित्तो विभूत है के मित्तो पस है के आत्म प्रभ है के अचलंग अनंग है के मित्तो भंग है माधुपाल छंद त्व प्रसाद मन मन प्रणाम गुण गण मुदाम हर बर अगंज हर नर प्रपंज अन गण प्रणाम मन मन सलाम हर नर अखंड बर नर अमंड अनुभव नास मौन मन प्रकाश गुण गण प्रणाम जल थल मदाम अनशिज अंग आसन भंग पारु गात्मित उदार जल थल अमंड दिस विस भंड जल थल महंत दिस विस बेअंत अनुभव नास त्रिस धर त्रास आदन बाहो एक सदाहो ओंकार आदि कथनी नाद खलखंड ख्याल गुरबर काल कर कर प्रणाम चित चरनाम अनछिज गात अजिज न बात अनझंझ गात अनरंज बात अनटुट भंडार अनठट उपार आर टीठ धर्म अत टीठ कर्म अण ब्रण अनंत दात महंत हर बोल मना छंद त प्रसाद करणालय है अरकालय है खलखंडन है महमंडन है जगतीश्वर है परमेश्वर है कलकारण है सर्व अबारण है त्रित के धन है जग के कारण है मन मान है जग जान सर्वंग पर है सर्वंग कर है सर्व पास है सर्वनाश है करना कर है विश्वम पर है सर्वेश्वर है जगतीश्वर है ब्रह्मंड से है खलखंड से है परते पर है करना कर है अजपा जप है थपा थप है कृता कृत अमृता अमृता अमृता अमृता करना कृत है अकृता कृता धरणी त्रित है अमतेश्वर है परमेश्वर है अकृता कृता मृता मृता है अजबा कृता मृता मृता है नर नायक है खलकायक है विश्वंभर है करुणालय है निरपनायक है सर्वपायक है भवपंजन है अरगंजन है रिपतापन है जप जापन है अकलंकृता है सर्वाकृता है कर्ता कर है हरता हर है परमात्म है सर्वयात्म आत्म बस है जस के जस है पुजहं प्रयात छंदे नमो सूर्य सूर्ये नमो चंद्र चंद्रे नमो राज राजे नमो इंद्र इंद्रे नमो अंधकारे नमो तेज तेजे नमो बृंद बृंदे नमो बीज बीजे नमो राज सिंह ताम सिंह शांत रूपे नमो परम तत्ंग तत्ंग स्वरूपे नमो योग योगे नमो ज्ञान ज्ञाने नमो मंत्र मंत्रे नमो ध्यान ध्याने
नमो जुद जुदे नमो ज्ञान ज्ञाने नमो भोज भोजे नमो पान पाने नमो कलह करना नमो कलह करता नमो शांत रूपे नमो इंद्र इंद्रे नादं विभूते कलंकर रूपे अलंकार अलंके नमो आसासे नमो बांक बंके अपंगी स्वरूपे अनंगे नामे त्रिपंगी त्रिकाले अनंगी कामे एक अछरी छंद अजाय अलाय अपै अभय अपू अजू अनास कास अगंज अपंज अलख अपख अकाल दयाल अलेख अपेख अनाम अकाम अगाह टह नाथे परमाथे अजो नियमोनी ना रागे ना रंगे ना रूपे ना रेखे अ करम अपरम अगंजे अलेखे भुजंग प्रयात छंद नमस्तल प्रणामे समस्तल प्रणासे अगंजल नामे समस्तल प्रणासे निरकामं बेपूते समस्तल स्वरूपे कुकर्मं प्रणासी स्वधर्मं बेपूते सदा सचदानंद स्तंग प्रणासी करिमल कुनिंदा समस्त निवासी अजायब भूते गजायब गनीमे हरियं करियं करिमल रहिमे चतुर चक्र वर्ती चतुर चक्र भुगते सजम भव सुभंग सर्वदा सर्वभुगते

ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੇਂ ਤੈ ਪ੍ਰਸਾਦ ਸਵਈਏ ਸਰਾਬਕ ਸਦ ਸਮੂਹ ਸੁਧਾਰ ਕੇ ਦੇ ਪ੍ਰਿਯ ਘਰ ਯੋਗ ਜਥਿਕੇ ਸੂਰ ਸਰਾਧਨ ਸਦ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਮਤ ਦੇਖੇ ਪ੍ਰਾਂਤ ਪੰਡਿਤ ਕੇ ਮਾਤੇ ਮਤੰਗ ਸ੍ਰੀ ਪਾਤਸ਼ਾਹ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦੰਤ ਲਾਂਗੇ ਸਾਰੇ ਹੀ ਦੇਸ਼ ਕੋ ਦੇਖ ਰਹੇ ਮਤ ਕੋ ਨ ਦੇਖਿਤ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰ ਜਰ ਸੰਗ ਅਨੁਪਾ ਤੰਗ ਸੁਰੰਗ ਸਵਾਰੇ ਕੋਟ ਤਰੰਗ ਰੰਗ ਸੇ ਕੂਦਿਤ ਪਾਉਣ ਕੋ ਗੁਣ ਕੋ ਜਾਤਨ ਵਾਰੇ ਭਾਰੀ ਭਜਨ ਕੇ ਭੂਪਲੀ ਬੇਦੋ ਨਿਆਵ ਸੀਸ ਨਾ ਜਾਤ ਬਚਾਰੇ ਏਤੇ ਭਾਈ ਤੂੰ ਕਾਹ ਭਾਈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰਾ ਸਭ ਦੇ ਸੰਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਗੋੜ ਗਜਾਨਕ ਸੁੰਦਰ ਹਿੰਸ ਸਤ ਹੀ ਹੈ ਰਾਜ ਹਜ਼ਾਰੇ ਭੂਤ ਭਗਵਾਨ ਕੇ ਭੂਪਤ ਕੌਣ ਗਣਨ ਜਾਤ ਬਚਾਰੇ ਸ੍ਰੀ ਪਾਤਸ਼ਾਹੀ ਭਗਵਾਨ ਕਿਰਪੇ ਬਿਨ ਸ੍ਰੀ ਪਾਤਸ਼ਾਹੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨੋ ਸੋ ਸੰਜਮ ਨੇਮ ਅਨੇਕ ਵਿਸੇਖਾ ਵੇਦ ਪੁਰਾਣ ਕਤੇਬ ਕਰਾਣ ਜਮੀਨ ਜਬਾਨ ਸਬਾਨ ਕੇ ਪੇਖਾ ਪਵਨ ਆਹਾਰ ਜਤੀ ਜਤ ਹਰ ਪਵਨ ਆਹਾਰ ਜਤੀ ਜਤ ਹਰ ਸਭੈ ਸੁਬਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸਿਪਾਹਾ ਦੁਰੰਤ ਬਾਸੁ ਸਾਸਨਾ ਦੁਰਜਾਨ ਦਲਾਂਗੇ ਭਾਰੀ ਮਨ ਭਰ ਮਨ ਮੈਂਕਰ ਪਰਬਤ ਪੰਖਾ ਲੈ ਨਾ ਹਲਾਂਗੇ ਤੋਰ ਅਰੀਨ ਮਰੋਰ ਮਵਾਸਨ ਮਾਤਿਮ ਤੰਗਣ ਮਾਨ ਮਲਾਂਗੇ ਸ੍ਰੀ ਪਾਤਸ਼ਾਹੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦਾਨ ਚੱਲਾਂਗੇ ਵੀਰ ਅਪਾਰ ਵੱਡੇ ਬਿਰਿਆਰ ਅਪਚਾਰ ਹਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤਿਕ ਜਾਣ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋੜਨ ਹਾਰ ਸੋ ਬਤਨ ਹੀ ਚੰਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਨੇਕ ਸੋ ਇੱਕ ਦਵਈਆ ਦਾਨਵ ਦੇ ਫਨਿੰਦਨ ਸਾਚਰ ਭੂਤ ਭਗਵਾਨ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥੁਪਾਂਗੇ ਪੁੰਨ ਪ੍ਰਤਾਪਨ ਬਾੜ ਜਾ ਧੁਨੋ ਪਾਪਨ ਕੇ ਬਹੁ ਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਜਪਾਂਗੇ ਮਾਨਵ ਇੰਦਰ ਗਜਿੰਦਰ ਨਾਥ ਪੋ ਜਾਣ ਤਰਲੋ ਕੋ ਰਾਜ ਕਰਾਂਗੇ ਕੋਟਿ ਇਸ਼ਨਾਨ ਗਜਾਤ ਗਦਾਨ ਅਨੇਕ ਸਵੰਬਰ ਸਾਜ ਭਰਾਂਗੇ ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਤ ਅੰਤ ਪਸਿਸਮ ਫਾਸ ਪੁਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸੰਨ ਹੈ ਪਗ ਤੇ ਨਰ ਪ੍ਰੇਰਣਾ ਦੇਹ ਧਰਾਂਗੇ ਕਾਹਾਂ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਭਗਤ ਹਨ ਲਗਾਇਓ ਨਾਥ ਪ੍ਰਿਓ ਲਈ ਸਾਸ ਮੰਦਰ ਲੋਕ ਪਰ ਲੋਕ ਗਵਾਇਓ ਬਾਸ ਕੀ ਉਹ ਬਿਖੇ ਹਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੋ ਸੁਰ ਲਿਓ ਸਭੈ ਜਿਨ ਪ੍ਰੇਮ ਕੀ ਉਹ ਤਿਨ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੋ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਅਹਵਾਚੀ ਦਿਸਾ ਮਹਿ ਕਾਹੂ ਪੁੱਛਾ ਕੋ ਸੀਸ ਨਵਾਇਓ ਕੋ ਭੁਤਾਨ ਕੋ ਪੂਜਤ ਹੈ ਪਾਸੋ ਕੋ ਮਰਤਾਨ ਕੋ ਪੂਜਨ ਧਾਇਓ ਕੁਰ ਕਿਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਭੁਤਾਨ ਕੋ ਪੂਜਤ ਹੈ ਪਸ ਕੋ ਮਰਤਾਨ ਕੋ ਪੂਜਨ ਧਾਇਓ ਹੋਰ ਕਿਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀ ਕਬਿ ਉਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਦਰ ਛਾਂ ਪੂਰਨ ਹੋਏ ਚਿੱਤ ਕੀ ਛਾਂ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਭਤਮ ਕਾਬੂ ਆਪ ਹਾਦੈ ਮੋਹ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭਾ ਕਰਤਾਰਾ ਮੋਰ ਛਾਣੇ ਕਰਦਾ ਕਰੀਐ ਸਭ ਬੈਰਨ ਕੋ ਆਸ ਸੰਗਰੀਐ
पूर्ण होए हमारी आशा तोर भजन की रह प्यासा तुम छाड़ कोई अवर न त्याऊं जो बर चाहूं सो तुम ते पाऊं सेवक सिख हमारे तारिया है चौन चौन स्त्र हमारे मारिया है आप हाद मुझे बरियाए मरण काल का त्रासन वरियाए हो जो सदा हमारे पच्छा श्रिया सो जो करे हो रक्षा रख ले हो मह रखन हारे साहिब संसार प्यारे दीन बंद दुष्टन के हंतात्म हो परिचा तुर दस कंताऊ काल पाए ब्रह्मा बब तरंग काल पाए शिव जू अवतरंग काल पाए कर विष्णु प्रकाशा सकर काल का की आत्मा सा जमन काल जोगी शिव की ओ वेदराज ब्रह्मा जू थी ओ जमन काल सब लोक सवारा नमस्कार है ताय हमारा जमन काल सब जगत बनायो देव दैत जिचनु पजायो आदंत कई अवतारा सोई गुरु समझे हमारा नमस्कार तिको हमारी सकल प्रजा जिने आप सुवारी सेवकन को सब गुण सुख दियो सतनन को पल मोहम्मद कियो कट कट के अंतर की जानत पले बुरे की पीर पछानत चीटी ते कुंचर या स्थूला सा पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछानाई कट कट के पट पट की जानाई जबुद कर करा करता रा प्रजा तर तब देह पारा जब या कर कर तो हो कब हूँ तुम मैं मिलत देह तर सब हूँ जीती बदन श्रेष्ठ सब तारे आप अपनी भू जो चारे तुम सब ही तेरा तनालम जानत भेद भेद अर आलम निरंकार निर्भकार निर्लंब आद अनीला नाद संभ ताका मूड़ो चारद भेदा जाको पेहन पावन बेदांग ताको कर पाहन अनुमानत माह मूड़ कस भेद न जानत माह देव को कहत सदा सेव निरंकार का चीनत नह पेव आप अपनी बुद्ध जेती बरणत भिन्न भिन्न तोहे तेती तुमरा लखा न जाय पसारा केहे बिद सजा प्रथम संसारा

ਠਾਕੁਰ ਸਿਮਟ ਭਏ ਸ਼ੰਕਰ ਕੈਠਾ ਸਿਗਰੀ ਸ੍ਰੇਸ਼ਟ ਦਿਖਾਈ ਅਚਮ ਭਵ ਆਦਿ ਜੁਗਾਦ ਸਰੂਪ ਸਜੀਅਮ ਭਵ ਅਵਰ ਅੱਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਘਰੋ ਦੁਰਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਧੋਜ ਤਵ ਸਰਣੀ ਪਰੇ ਤਿਨਕੇ ਦੁਰਟ ਦੁਖ ਤੁਹਾ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਮਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਇੱਛਾ ਹੋਈ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਅਰੰਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ ਰਿਦ ਸਿੱਧ ਕਰਮ ਸਭ ਹੋਈ ਦੁਰਛਾ ਸਭ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾਉ ਕਾਲ ਫਾਸਤੇ ਤਾਹੂ ਬਾਰਾਉ ਜਿਨ ਨਰ ਨਾਮ ਤੇ ਹਾਰੋ ਕਹਾ ਦਾਲਤ ਦੁਹੜ ਦੁੱਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਦੈ ਲਿਹੋ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁੱਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਅਨ ਕੋ ਛੈ ਕਰਤਾ ਸ੍ਰੀ ਅਸ ਧੋਜ ਜਾਂ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਥ ਸਾਬੇ ਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ ਸੁ ਰਸ ਨਾ ਪਾਵਈ ਸੁਣੈ ਮੂੜ ਚਿਤ ਲਾਇ ਚਾਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨਾ ਤਿਨ ਨਰਕੇ ਰਹੈ ਹੋ ਜੋ ਜਾ ਕੀ ਇੱਕ ਵਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰਾ ਸਹਿਸ ਪੁਣ ਜਾਏ ਅਰਧ ਸਹਿਸ ਪੁਣ ਤੀਨ ਕਹਿ ਜਾਏ ਭਾਦਰਵ ਸੁਧੀ ਅਸ਼ਟਮੀ ਰਵ ਵਾਰ ਤੀਰ ਸਤਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋਵਾਂ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨਾ ਨੇ ਕਹਿ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਬੈ ਬਹੁ ਭੇਦ ਕਹਿ ਹਮ ਏਕ ਨ ਜਾਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਧੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾ ਬਣਿਆਈਆਂ, ਸ਼ਬਦ ਹੋਤਾ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕੇ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।

ਜਿਸ ਦੇ ਹਿੱਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੀ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨੋ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤ ਹਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰ ਪਾਇਆ ਤੂੰ ਜਿਨ ਕਾਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਸਾਚੀ ਲਵੈ ਬਿਨ ਦੇਹਨ ਮਾਣੀ ਦੇਹਨ ਮਾਣੀ ਲਵੈ ਬਾਜ ਹੋ ਕਿਆ ਕਰੇ ਵਿਚਾਰੀਆ ਤੁਦ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਏਸ ਨੂੰ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ।

ਕਥਿਉ ਕਥ ਕਹਾਣੀ ਏ ਮਨ ਚੰਚਲਾਉ ਚਤੁਰਾਈ ਕਿਨ ਪਾਇਆਉ ਚਤੁਰਾਈ ਨ ਪਾਇਆ ਕਿਨਾਏ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਤੁਰੁ ਭੁਲਾਇਆ ਮਾਇਆ ਤਾਂ ਮੋਹਣੀ ਤਿਨਾ ਕੀਤੀ ਇਤਨਾ ਸਗੌਲੀ ਪਾਈਆ ਕੁਰਬਾਨ ਕੀਤਾ ਸਭ ਟੋਂ ਜਿਨ ਮੋਹ ਮਿੱਠਾ ਲਾਇਆ ਕੁਰਬਾਨ ਕੀਤਾ ਸਭ ਟੋਂ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚੁਤਰਾਈ ਕਿਨ ਨਾ ਪਾਇਆ ਇਹ ਮਨ ਪਿਆਰੇ ਆ ਤੂੰ ਸਦਾ ਸਾਥ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚਲਾ ਨਾਹੀਂ ਤੇਰਾ ਨਾਲੇ ਸਾਥ ਤੇਰਾ ਚਲਾ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈਐ

ਆਪੂ ਜਾਣੇ ਹੈ ਜੀ ਜਨ ਸਭ ਕੇਵਲ ਤੇਰਾ ਕਿਆ ਕੋ ਅੱਖ ਵਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹਿ ਨਾਨਕ ਤੋਂ ਸਦਾ ਗਮ ਤੇਰਾ ਅੰਤ ਨ ਪਾਇਆ ਸੁਰ ਨਰ ਮੋਨ ਜਨ ਅੰਮ੍ਰਿਤ ਖੋਜੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਮਸਾਇਆ ਜੀ ਜਨ ਸਭ ਤੁਧ ਪਾਏ ਇੱਕ ਵੇਖ ਪ੍ਰਸ਼ਨ ਆਇਆ ਲਾਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਨ ਨਿਰਾਲੀ ਭਗਤਾ ਹਕੇਰੀ ਵਿਖ ਮਾਰ ਚਰਣਾ ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੇ ਹੋ ਤਿੱਖੀ ਵਾਲੋਹਨ ਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਹੇ ਤਿਵਚਲਾ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਲਵ ਚਲਾ ਜਿਨਾ ਮਾਰਗ ਪਾਵਹੇ ਹਰ ਕਿਰਪਾ ਜਿੰਨਾ ਮਿਲਾਹੇ ਸੇ ਹਰ ਹਰ ਸਦਾ ਧਿਆਵੇ ਹੇ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁੱਖ ਪਾਵੇ ਹੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵਿਤ ਵਿੱਚ ਲਾਭੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨਕਾ ਮਨ ਮਸਿਆ ਜਿਨ ਧਰੋ ਲਿਖਿਆ ਆਇਆ ਇੱਕ ਫਿਰਾ ਕਨੇਰੇ ਕਰ ਗੱਲਾਂ ਗੱਲੀ ਕਿਨ ਨ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕਟਮ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿੰਦੇ ਪੁੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਮਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜਾਏ ਵਿਣ ਸਹਿਜਾ ਸਹਸਾ ਨਾ ਜਾਏ ਨਾ ਜਾਏ ਸਹਸਾ ਕਤ ਸੰਜਮ ਰਹਿ ਕਰਮ ਕਮਾਏ ਸਹਸਾ ਜੀਉ ਮਲੀਨ ਹੈ ਕਿਸਨ ਮਤੋਤਾ ਜਾਏ ਮਨ ਧੋਵੋ ਸ਼ਬਦ ਲਾਗੂ ਹਰ ਸਿਮਰਾ ਹਹ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਬੁਝਾਏ ਸਹਸਾ ਬੁਝਾਏ ਜੀਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨ ਜਨਮ ਜੂਹੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨ ਹੋਵੇ ਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਪਰਾਂਜੋ ਬੇਤਾ ਲਿਆ

ਕੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸੱਸ ਮਾਣੀ ਜਨਮ ਰਤਨ ਜਿਨ ਖਟਿਆ ਭਲੇ ਸੇ ਬਣਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦਾ ਧਿਆਏ ਅੰਤਰ ਆਤਮ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਅਵਰਣ ਜਾਣੈ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਕੋਵੈ ਬਿਨ ਸਤਿਗੁਰ ਮੁਕਤ ਨ ਪਾਵੈ ਪਾਵੈ ਮੁਕਤ ਨ ਹੋਰ ਥੈ ਕੋਈ ਪੁੱਛੋ ਬਬੇ ਕੀ ਜਾਏ ਅਨੇਕ ਜੂਨੀ ਭਰਮਾਵੈ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦਤ ਨਸ ਬਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਹਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨਕਾ ਹਰ ਲਾਇਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜਡਾਵੋ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਅਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜਡਾਓ ਸ਼ਿਵ ਸਖਤ ਆਪ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਇਆ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਮਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਰ ਲਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰਨ ਜਾਣੀ ਤੱਤੈ ਸਾਰਨ ਜਾਣੀ ਗੁਰੂ ਬਾਜੋ ਤੱਤੈ ਸਾਰਨ ਜਾਣੀ ਤੇਹ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਮਿਹਾਣੀ

ਜਾਗਤ ਰਹਿਣ ਵਿਹਾਣੀ ਮਾਤਾ ਕੇ ਉਧਰ ਮਹਿ ਪ੍ਰਤਪਾਲ ਕਰੇ ਸੋ ਕਿਆ ਮਨੋਹਮ ਸਾਰੀਐ ਮਨੋਹ ਕਿਆ ਸਾਰੀਐ ਏ ਵਣ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪਹੁੰਚ ਨਾ ਸਕੇ ਜਿਸ ਨੂੰ ਆਪਣੇ ਲਿਵ ਲਾਵੇ ਆਪਣੇ ਲਈ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਕੇਵਲ ਦਾਤਾ ਸੋ ਕਿਉਂ ਮਨੋਹ ਵਸਾਰੀਐ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁਟਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰਾਏ ਮਹੁ ਉਪਜੈ ਬਹੁ ਦੂਜਾ ਲਾਇਆ

ਹਰਸ ਪਾਏ ਪੱਲੇ ਪੀਏ ਹਰਸ ਬਾਹਰ ਨਾ ਤਰਸਨਾ ਲਾਗੇ ਆਏ ਇਹੋ ਹਰਸ ਕਰਮੀ ਪਾਈਐ ਸਤਿਗੁਰ ਮਿਲਾ ਜਿਸ ਆਏ ਕਹਿ ਨਾਨਕ ਹੋਰ ਅਨਰਸ ਸਾ ਵਿਸਰੇ।

ਹੇ ਆਇਆ ਅਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ ਕਹਿ ਨਾਨਕ ਸਿਸ਼ਟ ਕਾ ਮੂਲ ਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਹੈ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ।

ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਨਚਿਆ ਸੋ ਹਰ ਮਨ ਨਮਸਾਇਆ ਗੁਰ ਪ੍ਰਸਾਦੀ ਹਰ ਮਨ ਮਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪ੍ਰਵਾਣ ਹੋਵਾ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹਮੇ ਰਿਹੋ ਹਰ ਤੁਮ ਜੋ ਧਰੀ ਹਰ ਬਿਨੇ ਅਵਰਨਾ ਦੀ ਕੋ ਕੋਈ ਹਰ ਬਿਨੇ ਅਵਰਨਾ ਦੀ ਕੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇ ਦੇਖਦੇ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨੇ ਅਵਰਨ ਕੋਈ ਕਹਿ ਨਾਨਕ ਇਹ ਨੇਤਰੇ ਅੰਧ ਸੇ ਸਤਿਗੁਰੂ ਮਿਲਿਆ ਦੇ ਦ੍ਰਿਸ਼ਟ ਹੋਈ ਇਹ ਸ਼ਰਮਣ ਹੋ ਮੇਰੇ ਹੋ ਸਾਚਾ ਸੁਣ ਨੈਨੂੰ ਪਠਾਏ ਸ੍ਰੀ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋਵਾ ਰਸਨਾ ਰਸ ਮਾਣੀ ਸੱਚ ਅਲੱਖ ਵਡਾਣੀ ਤਾਂ ਕੀਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣ ਹੋ ਪਵਿੱਤਰ ਹੋ ਬਹੁ ਸਾਚਾ ਸੁਣ ਨੈਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖੈ ਵਾਜਾ ਪਾਵਨ ਵਜਾਇਆ ਵਾਜਾ ਪਾਵਨ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਇ ਭਾਵਨੀ ਕਨਾ ਦਸਵਾ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਉ ਨਵ ਨਿਧੋ ਤਿਸਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਯਾਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਵਣ ਵਜਾਇਆ ਇਹੋ ਸਾਚਾ ਸੋਹੇਲਾ ਸਾਚਾ ਕਰ ਗਾਵਹੁ ਗਾਵੋ ਤਾਂ ਸੋਹੇਲਾ ਕਰ ਸਾਚਾ ਜਿੱਥਾ ਸਦਾ ਸਤਿ ਆਵੇ ਸੱਚੋ ਧਿਆਵੇ ਚਾਦ ਭਾਵੇ ਗੁਰਮੁਖ ਜਿਨਾ ਬੁਝਾਵੇ ਹੀ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੀ ਸੋ ਜਨ ਪਾਵੇ ਹੀ ਕਹਿ ਨਾਨਕ ਸੱਚ ਸੋਹੇਲਾ ਸੱਚਾ ਕਰ ਗਾਵੇ ਹੀ ਅਨੰਦ ਸੁਨਹੋ ਵੜ ਭਾਗੀ ਆਹ

ਮਾਰੇ ਸਤਿਗੁਰ ਵਿੱਟੋ ਮਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਹਨੇ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਹੇ।

ਪਾਠਪੁਸਤਕ ਸੰਧਿਆ ਬਾਦੰ ਸਿਰ ਪੂਜ ਭਗਤ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਰ ਵਿਚਾਰੰ ਗਲਮਾਲਾ ਤਿਲਕ ਲਾਟੰ ਧੋਤੀ ਵਸਤ੍ਰ ਕਪਾਟੰ ਜੇ ਜਾਣਸ ਬ੍ਰਹਮ ਕਰਮੰ ਸਫੋਕ।

0: ਬਹਿ ਚੌਂਕੇ ਪਾਇਆ ਸਿੱਖਾ ਕਰਨ ਚੜ੍ਹਾਈ ਆ ਗੁਰੂ ਬ੍ਰਾਹਮਣ ਥਿਆ ਓਮ ਗਾਓ ਚੜ੍ਹ ਪਾਇਆ ਵਿਤਗਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾ।

ਬੋਲੀ ਸਾਹਿਬ ਹੋਏ ਦਇਆਲ, ਕਿਰਪਾ ਕਰੇ ਤਾਂ ਸਹਾਈ ਕਾਰ ਕਰਾਏ ਸੀ। ਸੋ ਸਿਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਿਹਰ ਪਾਏ ਸੀ। ਖਸਮੇ ਭਾਵੇ ਸੋ ਕਰੇ ਮਨੁ ਜਿੰਦਿਆ ਸੋ ਫਲ ਪਾਏ ਸੀ।

ਫੜੀ ਜਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਦਾ ਵਡੋ ਵਡਾ ਵਡਮੇ ਦਿਨੀ ਸਿਰੇ ਸਿਰ ਧੰਦੇ ਲਾਇਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਇਦਾ।

ਅੰਦਰੋਂ ਝੂਠੇ ਪੈਰ ਬਾਹਰ ਦੁਨੀਆਂ ਅੰਦਰ ਫੈਲ ਅੱਠ ਸਰ ਤੀਰੇ ਜੇ ਨਾ ਵੈਤਰੇ ਨਾ ਹੀ ਮੈਲ ਜਿਨ ਪਟ ਅੰਦਰ ਬਾਹਰ ਕੁੱਦੜ ਤੇ ਭਲੇ ਸੰਸਾਰ ਤਿੰਨੇ ਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੈ ਚੁੱਪ ਭੀ ਕਰਦਾ ਪਰਵਾਹ ਨਾ ਹੀ ਕਿਸੇ ਕੇਰੀ ਬਾਸ ਚਿਨਾ ਦਰਬਾਰ ਉੱਪਰ ਖਰਚ ਮੰਗਾ।

ਮੋਰੀ ਜਿਸ ਸੇਵੇ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਾ ਕਹਾਲ ਬੁਰੀ ਕਿਉਂ ਖਾਲੀਏ ਮੰਦਾ ਮੂਲ ਨਾ ਕੀਤੀ ਦੇ ਨਵੀ ਨਦਰ ਨਿਹਾਲੀਏ ਜੋ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਢਾਲੀਏ।

ਜੁਗੋ ਜੁਗੋ ਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਅਪਾਰ ਮਿਹਰ ਕਰਕੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗਤ ਦੇ ਲਾਹੇ ਬਖਸ਼ੇ ਗਰੀਬ ਨਵਾਜ਼ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਆਓ ਸਰਵਣ ਕਰੀ ਲੜੀ ਵਾਰ ਗੁਰਸਭ ਦੇ ਵਿਚਾਰ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ

ਕਰਮ ਕਰਨੇ ਚਾਹੀਦੇ। ਉਹਨੂੰ ਸੰਬੋਧਨ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਸ਼ਬਦ ਉਚਾਰਨ ਕਰ ਰਹੇ ਤੇ ਸੰਤ ਕੈ ਸੰਗ ਰਾਮ ਰੰਗ ਕੇਲ ਰਾਮ ਕਲੀ ਮਹੱਲਾ ਪੰਜਵਾਂ।

ਗਿਆਨ ਭਾਵੇਂ ਨਾਮ ਦੁਆਰਾ ਹੁੰਦਾ ਹੈ, ਬਹੁਤ ਥੋੜਾ ਕਥਨ ਹੈ। ਨਾਮ ਹੈ ਉੱਤਮ, ਪਰ ਬਹੁਤ ਥੋੜਾ ਵਿਰਲਾ ਕੋਈ ਕਰਦਾ, ਨਹੀਂ ਤਾਂ ਕਰਮ ਕਾਂਡ ਵਿੱਚ ਫਸ ਜਾਂਦੇ ਨੇ। ਬਹੁਤਾ ਕਥਨ ਹੈ ਯੇ ਵਾ।

ਕਣਾ ਰੇਤ ਦੇ ਵੱਡੇ ਟਿੱਬੇ ਵਿੱਚੋਂ, ਜਿਵੇਂ ਰੇਤ ਦਾ ਬਹੁਤ ਵੱਡਾ ਟਿੱਲਾ ਲੱਗਾ ਹੋਵੇ, ਟਿੱਬਾ ਉੱਚਾ, ਉਹਦੇ ਵਿੱਚੋਂ ਸੋਨੇ ਦੀ ਡਲੀ ਲੱਭਣੀ ਹੋਵੇ, ਇਉਂ ਕਠਿਨ ਹੈ ਨਾਮ ਬੰਦਗੀ ਲੈ ਕੇ ਗਿਆਨ ਪ੍ਰਾਪਤ ਕਰਨਾ।

ਨਾਮ ਬੰਦਗੀ ਰਾਹੀਂ ਗਿਆਨ ਹੋਣਾ, ਗਿਆਨ ਰਾਹੀਂ ਮੁਕਤੀ ਹੋਣੀ ਹੈ। ਇਹ ਵੇਦਾਂ ਦਾ ਵੀ ਇਹ ਹੀ ਨਿਚੋੜ ਹੈ। ਤਾਂ ਹੀ ਕਿਹਾ ਸਿਮਰਿਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਸ਼ੀਆਂ। ਹੋਸ਼ੀਆਂ ਗੱਲਾਂ, ਜੇ ਨਾਮ ਨਹੀਂ ਹੈ ਤਾਂ ਸਭ ਕੂੜ ਹੈ। ਇਹ ਸਾਰੀਆਂ ਧਾਰਮਿਕ ਗ੍ਰੰਥ ਪੁਕਾਰਦੇ ਨੇ, ਇਹ ਵੀ ਆਪ ਜੀ ਦੇ ਬਚਨ ਨੇ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਪਰ ਲੇਕਿਨ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਹਰ ਵੇਲੇ ਨਾਮ ਜਪਣ ਦੀ ਗੱਲ ਹੈ, ਤਾਗੀਦ ਹੈ, ਪਕਿਆਈ ਹੈ, ਸੇਵਾ ਸਿਮਰਨ ਦੀ, ਨਿਸ਼ਕਾਮ ਹੋ ਕੇ ਸਬਰ ਸੰਤੋਖ ਰੱਖ ਕੇ। ਸੰਸਾਰ ਵਿੱਚ ਰਹਿੰਦਿਆਂ ਹੋਇਆ ਮਾਇਆ ਵਿੱਚ, ਸੰਸਾਰ ਨਹੀਂ ਤਿਆਗ ਕਰਵਾਇਆ, ਮਾਇਆ ਦਾ ਤਿਆਗ ਕਰਵਾਇਆ। ਇਹਦਾ ਮੋਹ ਝੂਠਾ, ਤ੍ਰਿਸ਼ਨਾ, ਲਾਲਚ ਇਹਦੇ ਵਿੱਚੋਂ ਨਿਰਲੇਪ ਕੀਤਾ। ਸੱਚੇ ਪਾਤਸ਼ਾਹ ਜੀ ਨੇ ਹਰ ਵੇਲੇ ਸੇਵਾ ਸਿਮਰ ਨਾਮ ਦੀ ਤਾਗੀਦ ਕੀਤੀ ਹਰ ਵੇਲੇ, ਜਿੱਥੋਂ ਮਰਜ਼ੀ ਪੜ੍ਹ ਲਓ।

ਕਰਮ ਕਾਂਡ ਨੇ ਅਹਿਮ ਬੁੱਧ ਪੈਦਾ ਹੁੰਦੀ। ਮੇਰੇ ਵਰਗਾ ਵਿਦਵਾਨ ਨਹੀਂ, ਮੈਂ ਡਿੱਗ ਬੀਜਾ ਹੈ, ਮੈਂ ਹੀ ਸਿਆਣਾ ਵਾਂ। ਅਹੰਕਾਰ ਪੈਦਾ ਹੁੰਦਾ ਹੈ। ਕਰਮ ਕਾਂਡ ਅਹੰਕਾਰ ਨਾ ਕਾਜੈ ਕੁਸਲ ਸੇਤੀ ਘਰ ਜਾ ਹੇ ਪੰਡਿਤ। ਇਹ ਕਿਸੇ ਕੰਮ ਨਹੀਂ, ਤੂੰ ਸੁੱਖ ਸ਼ਾਂਤੀ ਪਰਲੋਕ ਘਰ ਵਿੱਚ ਜਾਵੇਂਗਾ, ਨਿਹਾਲ ਹੋ ਜਾ, ਆਤਮਾ ਦਾ ਗਿਆਨ ਹੋ, ਦੋਵੇਂ ਲੋਕ ਸਫਲੇ ਹੋ ਜਾਂਦੇ ਨੇ। ਜਮਾਂ ਦਾ ਮੇਲ ਚੁੱਕਿਆ ਜਾਵੇਗਾ। ਮੇਰੀ ਵਿੱਦਿਆ ਪੜ੍ਹਨ ਨਾਲ, ਕਰਮ ਕਾਂਡ ਕਰਨ ਨਾਲ ਲੇਖਾ ਨਹੀਂ ਮੁੱਕਦਾ ਹੈ। ਜਮਾਂ ਦੇ ਨਾਲ ਅਵੱਛ ਟਾਕਰਾ ਹੋਵੇਗਾ, ਲੇਖਾ ਜੋਖਾ ਹੋਵੇਗਾ। ਔਰ ਅਸੀਂ ਗੁਰੂ ਦੀ ਸੰਗਤ ਕੀਤੀ, ਪੂਰੇ ਗੁਰੂ ਦੀ, ਅਤੇ ਆਤਮਾ ਦਾ ਆਨੰਦ ਖੇੜੇ ਵਿੱਚ ਹੈ। ਸਾਨੂੰ ਕੀ ਲੋੜ ਆ ਹੋਰ ਕੁਝ ਪੜ੍ਹਨ ਦੀ, ਹੋਰ ਤੀਰਥ ਯਾਤਰਾ ਕਰਨ ਦੀ? ਸੰਤ ਕਹਿ ਸੰਗ ਰਾਮ ਰੰਗ ਕੇਲ, ਆਗੈ ਜਮ ਸਿਉ ਹੋਏ ਨ ਮੇਲ। ਅਹਮ ਬੁੱਧ ਕਾ ਭਇਆ ਬਿਨਾਸ, ਦੁਰਮਤ ਹੋਈ ਸਗਲੀ ਨਾਸ। ਸਾਰੀ ਦੁਰਮਤ ਖੋਟੀ ਮਤ ਨਾਸ। ਤੈਨੂੰ ਵੀ ਕਹਿੰਦੇ ਗੁਰੂ ਦੀ ਮਤ ਲੈ ਛੁਭ ਸਿੱਖਿਆ, ਗੁਰ ਕੀ ਮਤ ਜੀਏ ਆਈ ਕਾਰ। ਗੁਰੂ ਦੀ ਛੁਭ ਸਿੱਖਿਆ ਜੀਵ ਆਤਮਾ ਦੇ ਵੀ ਕੰਮ ਆਉਂਦੀ ਹੈ, ਰੂਹ ਦੇ ਨਾਲ ਸਾਥੀ ਹੁੰਦੀ ਹੈ, ਪ੍ਰਲੋਕ ਉੱਥੇ ਵੀ ਛਡਾਉਂਦੀ ਹੈ, ਮੁਕਤ ਕਰਦੀ। ਰਾਮ ਨਾਮ ਗੁਣ ਗਾਏ ਪੰਡਿਤ, ਰਮੇ ਹੋਏ ਰਾਮ ਦੇ ਗੁਣ ਗਾ ਐ ਪੰਡਿਤ ਵਿਦਵਾਨ। ਕਰਮ ਕਾਂਡ ਅਹੰਕਾਰ ਨਾ ਕਾਜੈ ਕੁਸਲ ਸੇਤੀ ਘਰ ਜਾ ਹੇ ਪੰਡਿਤ। ਰਾਵ ਹਰ ਕਾ ਜਸ ਨਿਦਲੀ ਆ ਲਾਭ। ਇਹ ਜਿਹੜੇ ਕਰਮ ਕਰਨੇ ਨੇ ਤਾਂ ਜਿਵੇਂ ਰੇਤ ਦੇ ਘਰ ਬਣਾ ਬਣਾ ਕੇ ਫਿਰ ਬੱਚੇ ਉਹਨਾਂ ਨੂੰ ਢਾਹ ਦਿੰਦੇ ਸੀ, ਪਾਣੀ ਪਾ ਪਾ ਕੇ ਫਿਰ ਕਿਆਰੇ ਵੀ ਬਣਾ ਲੈਂਦੇ ਛੋਟੇ ਹੁੰਦੇ, ਕੱਚੇ ਥਾਵਾਂ 'ਤੇ ਮਿੱਟੀ ਇਕੱਠੀ ਘਰ ਬਣਾ ਲੈਣੇ, ਮੇਰਾ ਘਰ ਮੁੜ ਕੇ ਢਾਹ ਦੇਣੇ। ਉਹਨਾਂ ਹੀ ਜਿੰਨਾ ਬਣਾਏ ਹੁੰਦੇ ਸੀ ਹੱਥਾਂ ਨਾਲ, ਪੈਰ ਮਾਰ ਮਾਰ ਲੱਤਾਂ ਮਾਰ ਮਾਰ ਢਾਹ ਦਿੰਦੇ ਸੀ, ਖੇਡਣ ਲੱਗੇ, ਹਟਣ ਲੱਗੇ ਖੇਡ ਕੇ। ਇਹ ਰੇਤ ਦੇ ਘਰਾਂ ਵਾਂਗ ਹੀ ਆ ਉਹਨਾਂ ਜਿਹੜੇ ਅਹਿਮ ਬੁੱਧ ਦੇ ਸਹਿਤ ਹੋ ਕੇ ਕਰਮ ਕਮਾਉਣੇ ਨੇ, ਭਾਵੇਂ ਚੰਗੇ ਕਰਮ ਨੇ, ਪੁੰਨ ਕਰਮ।

ਸਰੀਰ ਬਹਾਵਣੇ ਆਪ ਜੀ ਦੇ ਸੁੰਦਰ ਬਚਨ ਗੌੜੀ ਰਾਗ ਵਿੱਚ ਇਹ ਤਾਂ ਰੇਤ ਦੇ ਘਰਾਂ ਵਾਂਗ ਬਣਾ ਕੇ ਤੇ ਆਪੇ ਢਾ ਦੇਣ ਵਾਲੀ ਗੱਲ ਹੈ। ਕਰਮ ਕਰਦਿਆਂ ਜਦੋਂ ਅਹਿਮ ਬੁੱਧ ਆ ਗਈ ਫਿਰ ਉਹ ਸਾਰੇ ਐਵੇਂ ਚਲੇ ਜਾਂਦੇ ਨੇ। ਇਸ ਕਰਕੇ ਕਿ ਕਬੀਰ ਮਾਇਆ ਤਜੀ ਤੋਂ ਕਿਆ ਭਇਆ ਜੋ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨਵਰ ਗਲੇ ਮਾਨ ਸਭਾ ਕੋ ਖਾਏ।

ਕਿਸੇ ਕੰਮ ਨਹੀਂ ਰਹਿ ਜਾਂਦਾ, ਉਹ ਨਿਫਲ ਹੋ ਜਾਂਦੇ, ਕੀਤੇ ਹੋਏ ਕਰਮ ਵੀ ਨਿਫਲ ਹੋ ਜਾਂਦੇ ਨੇ। ਹਾਥੀ ਦੇ ਇਸ਼ਨਾਨ ਵਾਂਗ, ਨਹਾਉਣ ਵਾਂਗ, ਨਾਤਾ ਕਿਸੇ ਕੰਮ ਨਹੀਂ ਹੁੰਦਾ, ਉਸ ਵੇਲੇ ਲਿਟ ਕੇ ਲਿਬੜ ਜਾਂਦਾ।

ਇਹ ਲਾਭ ਲਿਆ ਪ੍ਰਾਪਤ ਕੀਤਾ ਹੈ। ਹਰ ਕਾ ਜਸ ਨਿਧ ਲਿਆ ਲਾਭ, ਲਾਭ ਲਿਆ ਹੈ, ਸਵਾਸਾਂ ਨੂੰ ਸਫਲੇ ਕੀਤਾ ਹੈ, ਨਾਮ ਦੀ ਕਮਾਈ ਕੀਤੀ ਹੈ ਤੇ ਲਾਹਾ ਹੀ ਲਾਹਾ ਹੈ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਫੱਕੜੇ।

ਲੋੜੀ ਦੇ ਜੋ ਪਦਾਰਥ ਸਾਨੂੰ ਵੀ ਮਿਲ ਗਏ, ਜੋ ਘਰ ਬਾਰ ਜੋ ਕੁਝ ਚਾਹੀਦਾ ਹੈ, ਰਹਿਣ ਬਸਹਿਣ ਬਸਰ ਕਰਨ ਨੂੰ ਪਹਿਨਣ ਸਭ ਕੁਝ, ਸਾਰੇ ਮਨੋਰਥ ਜਿਹੜੇ ਨੇ ਜਗਿਆਸੂ ਦੇ ਸੀਮਤ ਹੁੰਦੇ ਨੇ, ਤ੍ਰਿਸ਼ਨਾ ਨਹੀਂ ਹੁੰਦੀ, ਲਾਲਚ ਨਹੀਂ ਹੁੰਦਾ, ਸਬਰ ਸੰਤੋਖ ਵਾਲਾ ਜੀਵਨ ਹੁੰਦਾ ਹੈ। ਇਹ ਸੁਤੇ ਸਿੱਧ ਪ੍ਰਾਪਤ ਹੋ ਗਏ ਨੇ ਪੂਰਨ ਭਏ ਮਨੋਰਥ ਸਾਹਿਬ, ਸਾਰੇ ਹੀ ਮਨੋਰਥ ਸੰਕਲਪ ਮਨ ਦੇ ਵਿੱਚ ਚਿਤਵੇ ਹੋਏ, ਮਨ ਚਿੰਦੇ ਅੜੇ ਫਲ ਪਾਏ, ਗੁਰਪੂਰਾ ਹਿਰਦੈ ਧਿਆਏ, ਸਾਰੇ ਮਨੋਰਥ ਸੰਕਲਪ ਜਿਹੜੇ ਨੇ ਉਹ ਪੂਰੇ ਹੋ ਗਏ ਨੇ ਸਾਰੇ ਹੀ। ਸੱਚੇ ਪਾਤਸ਼ਾਹ ਜੀ ਨੇ ਸਭ ਕੁਝ ਦਿੱਤਾ, ਘਰ ਬਾਰ ਪੁੱਤਰ ਪਰਿਵਾਰ ਪੁੱਤਰ ਸਭ ਕੁਸਲ ਸੇ ਮਹਾਰਾਜ, ਦੁੱਖ ਨਾਠਾ ਸੁੱਖ ਘਰ ਮਹਿ ਆਇਆ। ਦੁੱਖ ਜਿਹੜਾ ਸੀ ਅਗਿਆਨ ਕਰਕੇ, ਖੱਖੇ ਨੂੰ ਵੀ ਔਂਕੜ ਹੈ, ਅਗਿਆਨ ਕਰਕੇ ਜਿਹੜਾ ਹਿਰਦੇ ਵਿੱਚ ਦੁੱਖ ਸੀ, ਅਗਿਆਨ ਦੇ ਹਨੇਰੇ ਕਰਕੇ ਹਉਮੈ ਆਦਿਕ ਦਾ ਗੁਬਾਰ ਕਰਕੇ ਦੁੱਖ ਨਾਠਾ, ਉਹ ਮਨ ਨੂੰ ਤੌਖਲੇ ਵਿੱਚ ਰੱਖਣ ਵਾਲਾ, ਹਰਖ ਛੋਗ ਵਿੱਚ ਪਾਉਣ ਵਾਲਾ, ਕਦੇ ਖੁਸ਼ੀ ਕਦੇ ਗਮੀ, ਉਹ ਦੁੱਖ ਵੀ ਨਾਠਾ ਨੱਠ ਗਿਆ, ਨਾਸ ਹੋ ਗਿਆ ਨਾਮ ਦੀ ਕਮਾਈ ਕਰਕੇ। ਗਿਆਨ ਹੋਣ 'ਤੇ, ਆਤਮਾ ਦਾ ਗਿਆਨ ਹੋਣ, ਪੂਰਨ ਬ੍ਰਹਮ ਗਿਆਨ ਹੋਣ 'ਤੇ ਗੁਰੂ ਦੀ ਸੰਗਤ ਕਰਦਿਆਂ ਕਰਦਿਆਂ ਬਖਸ਼ਿਸ਼ ਹੋਈ ਹੈ। ਸੰਤ ਕਹਿ ਸੰਗ ਰਾਮ ਰੰਗ ਕੇਲ ਦਾ ਭਾਵ ਦਰਸਾ ਰਹੇ ਨੇ, ਦੁੱਖ ਨਾਠਾ ਸੁੱਖ ਘਰ ਮਹਿ ਆਇਆ, ਦੁੱਖ ਨਾਸ ਹੋ ਗਿਆ ਅਗਿਆਨ ਕਰਕੇ। ਦੁੱਖ ਦੁੱਖ ਰੋਗ ਕਾ ਡੇਰਾ ਭੰਨਾ, ਕਿਹਾ ਸੀ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਦੁੱਖਾਂ ਰੋਗਾਂ ਦਾ ਡੇਰਾ ਹਰਖ ਛੋਗ ਦਾ ਗਿਆਨ ਭੰਨ ਦਿੱਤਾ, ਗੁਰੂ ਨੇ ਚੱਕ ਦਿੱਤਾ ਹਿਰਦੇ ਵਿੱਚ, ਪੂਰਨ ਗਿਆਨ ਹੋ ਗਿਆ, ਆਸਰਾ ਦਿੱਤਾ ਨਾਮ ਦਾ, ਬੰਦਗੀ ਦਾ ਆਪਣੀ ਸੰਗਤ ਦਾ, ਪੂਰਿਆਂ ਸਤਿਗੁਰਾਂ ਦੀ ਸੰਗਤ ਦਾ ਆਸਰਾ ਦਿੱਤਾ ਸੱਚੇ ਪਾਤਸ਼ਾਹ ਪਰਮੇਸ਼ਰ। ਦੁੱਖ ਨਾਠਾ ਸੁੱਖ ਘਰ ਮਹਿ ਆਇਆ, ਖੱਖੇ ਨੂੰ ਵੀ ਔਂਕੜ, ਅਚੁੱਤ ਸੁੱਖ ਗਿਆਨ ਦਾ ਸੁੱਖ, ਬ੍ਰਹਮ ਗਿਆਨ ਦਾ ਸੁੱਖ। ਦੁੱਖ ਨਾਠਾ ਸੁੱਖ ਘਰ ਮਹਿ ਆਇਆ, ਹਿਰਦੇ ਰੂਪੀ ਘਰ ਵਿੱਚ ਗਿਆਨ ਦਾ ਸੁੱਖ ਪ੍ਰਾਪਤ ਹੋ ਗਿਆ ਹੈ। ਸਭ ਤੋਂ ਵੱਡਾ ਸੁੱਖ ਬ੍ਰਹਮ ਗਿਆਨੀ ਨੂੰ ਹੈ, ਰੱਬ ਦੇ ਪਿਆਰੇ ਨੂੰ ਹੈ, ਜਿਹੜਾ ਮਿਲਿਆ ਹੋਇਆ ਇੱਕ ਰਸ ਇੱਕ ਮਿਹਕ ਹੈ। ਹਿਰਦੇ ਰੂਪੇ ਘਰ ਵਿੱਚ ਸਭ ਤੋਂ ਵੱਡਾ ਸੁੱਖ ਆ ਗਿਆ, ਹੁਣ ਕਾਹਦੀ ਲੋੜ ਹੈ, ਹੁਣ ਕਾਹਦੀ ਤ੍ਰਿਸ਼ਨਾ ਹੈ। ਸੰਤ ਪ੍ਰਸਾਦ ਕਮਲ ਬਿਗਸਾਇਆ, ਸੰਤ ਪੂਰੇ ਸਤਿਗੁਰੂ ਦੀ ਸੱਚੇ ਪਾਤਸ਼ਾਹ ਦੀ ਪ੍ਰਸਾਦ ਕਿਰਪਾ ਦੁਆਰਾ ਮਿਹਰ ਸਦਕਾ ਕਮਲ ਬਿਗਸਾਇਆ। ਬ੍ਰਹਮ ਗਿਆਨ ਹੋਣ 'ਤੇ ਹਿਰਦਾ ਕਵਲ ਜਿਹੜਾ ਉਹ ਖਿੜਾ ਆਇਆ ਹੈ, ਪਹਿਲਾਂ ਮੂਧਾ ਰਹਿੰਦਾ ਹੈ ਕੌਲ ਹਿਰਦਾ ਰੂਪੀ, ਇਹ ਸਿੱਧਾ ਹੋ ਜਾਂਦਾ ਹੈ, ਖਿੜ ਜਾਂਦਾ ਹੈ, ਜਿਵੇਂ ਜਿਵੇਂ ਨਾਮ ਦਾ ਅਭਿਆਸ ਹੁੰਦਾ, ਗੁਰੂ ਦੀ ਬਖਸ਼ਿਸ਼ ਹੁੰਦੀ, ਗਿਆਨ ਹੋਣ 'ਤੇ ਸਿੱਧਾ ਹੋ ਜਾਂਦਾ, ਪੁੱਠ ਆਰੇ ਨਾਭੀ ਦੇ ਵਿੱਚ ਖਿੜ ਜਾਂਦਾ ਹੈ। ਕਮਲ ਬਿਗਸਾਇਆ, ਹਿਰਦਾ ਕਮਲ ਖਿੜ ਆਇਆ ਹੈ, ਸਭ ਤਨ ਮਨ ਹਰਿਆ ਹੋਇਆ, ਮਨ ਖਿੜਿਆ ਹਰਿਆ ਬਾਗ, ਜਿਵੇਂ ਹਰਾ ਹਰਾ ਬਾਗ ਝੂਮਦਾ ਹੈ, ਇਉਂ ਮਨ ਰੱਬ ਦੇ ਪਿਆਰੇ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਭਗਤਾਂ ਦੇ ਅੰਦਰ ਹਮੇਸ਼ਾ ਖੇੜਾ ਹੁੰਦਾ ਹੈ, ਜਿਵੇਂ ਦੁੱਖਾਂ ਪਾਪਾਂ ਦਾ ਸਭ ਨਾਸ ਹੋ ਜਾਂਦਾ ਹੈ, ਪ੍ਰੇਮ ਵਾਲੀ ਅਵਸਥਾ ਆਨੰਦ ਵਾਲੀ ਅਵਸਥਾ ਬਣ ਜਾਂਦੀ ਹੈ। ਸੰਤ ਪ੍ਰਸਾਦ ਕਮਲ ਬਿਗਸਾਇਆ, ਖੇੜਾਇਆ ਹਿਰਦਾ ਰੂਪੀ ਕੌਲ, ਨਾਮ ਰਤਨ ਜਿਨ ਪਾਇਆ ਦਾਨ, ਜਿਨੇ ਗੁਰੂ ਦੇ ਕੋਲੋਂ ਮੰਗ ਕੇ ਤਰਲੇ ਕਰਕੇ, ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਕਿਰਪਾ ਕਰੋ ਸੱਚੇ ਪਾਤਸ਼ਾਹ ਮਹਾਰਾਜ,

ਮੈਂ ਕਿਹਾ ਮੰਗ ਉਹ ਕਿਛ ਥਿਰ ਨਾ ਰਹਾਈ ਹਰਦੀਜਾ ਨਾਮ ਪਿਆਰੀ ਜੀ ਜਿਹਨੇ ਮੰਗਿਆ ਇਸ ਤਰ੍ਹਾਂ ਸੱਚੇ ਪਾਤਸ਼ਾਹ ਨਾਮ ਦੀ ਦਾਤ ਨਾਮ ਰਤਨ ਜਿਨ ਪਾਇਆ ਦਾਨ ਦਾਨ ਵਜੋਂ ਮਿਲਦਾ ਹੈ ਕੋਈ ਦਾਵਾ ਨਹੀਂ ਕਰ ਸਕਦਾ ਕਿਸੇ ਦਾ ਕੋਈ ਦਾਵਾ ਨਹੀਂ ਹੁੰਦਾ ਹੈ ਜੋਰਨਾ ਨਹੀਂ ਲੈ ਸਕਦਾ ਹੈ ਨਾਮ ਰਤਨ ਜਿਨ ਪਾਇਆ ਦਾਨ ਗੁਰੂ ਦੇ ਕੋਲੋਂ ਅਰਦਾਸਾਂ ਕਰਕੇ ਤੇ ਜਦੋਂ ਸਤਿਗੁਰੂ ਤਰੁੱਠ ਜਾਂਦੇ ਨੇ ਮਿਹਰ ਕਰ ਉਦੋਂ ਦਾਨ ਦੇ ਵਿੱਚ ਮੈਂ ਦਾਨ ਖੁਸ਼ ਹੋ ਕੇ ਦਿੰਦੇ ਹਾਂ ਭਿਖਾਰੀ ਨੂੰ ਦਰ ਤੇ ਆਇਓ ਹੈ ਭਿਖਾਰੀ ਆਪਣੀ ਮਰਜ਼ੀ ਮੁਤਾਬਕ ਖੁਸ਼ ਹੋ ਕੇ ਦਿੰਦੇ ਹਾਂ ਜਿੰਨਾ ਕੁ ਦਿਲ ਕਿਸੇ ਦਾ ਖੁਸ਼ ਹੋ ਜਾਂਦਾ ਹੈ ਵੱਡਾ ਹੁੰਦਾ ਉਹਨਾਂ ਦਾਨ ਮਿਲ ਜਾਂਦਾ ਹੈ ਸਤਿਗੁਰੂ ਦਾ ਦਿਲ ਬਹੁਤ ਵੱਡਾ ਹੈ ਸੱਚੇ ਪਾਤਸ਼ਾਹ ਖੁਸ਼ ਹੋ ਕੇ ਜੀ ਜੀ ਝੋਲੀ ਵਿੱਚ ਪਾ ਦੇਣ ਦਾਨ ਨਾਮ ਰਤਨ ਜਿਨ ਪਾਇਆ ਦਾਨ ਜਿਸ ਜਗਿਆਸੂ ਅਰਦਾਸਾਂ ਕਰ ਕਰਕੇ ਸਤਿਗੁਰੂ ਦੇ ਕੋਲੋਂ ਦਾਨ ਵਜੋਂ ਬਖਸ਼ੀਸ ਵਜੋਂ ਮਿਲ ਏਕ ਨਾਮ ਬਖਸ਼ਿਸ਼ ਵਜੋਂ ਇਹ ਨਾਮ ਦਾ ਦਾਨ ਪਾਇਆ ਹੈ ਤਿਸ ਜਨ ਹੋਏ ਸਗਲ ਨਿਧਾਨ ਉਸ ਪੁਰਸ਼ ਨੂੰ ਸਾਰੇ ਖਜ਼ਾਨੇ ਆ ਕੇ ਪ੍ਰਾਪਤ ਹੋ ਜਾਂਦੇ ਨੇ ਫਿਰ ਉਹਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿ ਜਾਂਦਾ ਕੋਈ ਕਮੀ ਨਹੀਂ ਰਹਿ ਜਾਂਦੀ ਰਿਧੀਆਂ ਸਿਧੀਆਂ ਵੀ ਨਾਮ ਦੀਆਂ ਦਾਸੀਆਂ ਨੇ ਮਗਰ ਮਗਰ ਫਿਰਦੀਆਂ ਨੇ ਜਿੱਥੇ ਨਾਮ ਹੁੰਦਾ ਜਿਸ ਹਿਰਦੇ ਵਿੱਚ ਰਿੱਧ ਸਿੱਧ ਨਾਵੈ ਕੀ ਦੱਸ ਨਵ ਨਿਧੀ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦੈ ਸਦਾ ਵਸਾਏ ਜਿਹੜਾ ਹਿਰਦੇ ਵਿੱਚ ਹਮੇਸ਼ਾ ਲਈ ਨਾਮ ਨੂੰ ਐਡ ਕਰ ਲੈਂਦਾ ਹੈ ਨਹੀਂ ਛੱਡਦਾ ਭੁੱਲਦਾ ਨਹੀਂ ਜਿਹਨੂੰ ਨਾਮ ਵਾਏ ਇਸ ਜਨ ਹੋਏ ਸਗਲ ਨਿਧਾਨ ਸਾਰੇ ਖਜ਼ਾਨੇ ਰਿਧੀਆਂ ਨਵ ਨਿਧੀਆਂ ਨਵ ਨਿਧ ਰਿਧ ਸਿੱਧ ਦੀਨੇ ਕਰਤੇ ਤੋਟ ਨਾਵੈ ਕਾਈ ਰਾਮ ਖਾਤ ਖਰਚਤ ਬਿਲਸ਼ਿਤ ਸੁਖ ਪਾਇਆ ਕਰਤੇ ਕੀ ਦਾਤ ਸੁਵਾਈ ਰਾਮ ਨੌ ਨਿਧੀਆਂ ਰਿਧੀਆਂ ਅਠਾਰਾਂ ਸਿੱਧੀਆਂ ਪਿੱਛੇ ਪਿੱਛੇ ਲੱਗੀਆਂ ਫਿਰ ਤਿਸ ਜਨ ਹੋਏ ਸਗਲ ਨਿਧਾਨ ਸਾਰੇ ਖਜ਼ਾਨੇ ਉਸ ਪੁਰਸ਼ ਨੂੰ ਆ ਕੇ ਪ੍ਰਾਪਤ ਹੋ ਜਾਂਦੇ ਸੰਤੋਖ ਆਇਆ ਮਨ ਪੂਰਾ ਪਾਏ ਪੂਰਨ ਤੌਰ 'ਤੇ ਫਿਰ ਬਾਹਰੀ ਤ੍ਰਿਸ਼ਨਾ ਪਦਾਰਥਾਂ ਦੀ ਮਾਇਆ ਦੀ ਇਹਦੇ ਵੱਲੋਂ ਸੰਤੋਖ ਆ ਜਾਂਦਾ ਰੱਜ ਆ ਜਾਂਦਾ ਹੈ ਸੰਤੋਖ ਆਇਆ ਮਨ ਪੂਰਾ ਪਾਏ ਮਨ ਜਦੋਂ ਪੂਰੇ ਵਾਹਿਗੁਰੂ ਦੇ ਆਨੰਦ ਨੂੰ ਪਾ ਲੈਂਦਾ ਹੈ ਮਨ ਵਿੱਚ ਮਨ ਆਪਣੇ ਸਰੂਪ ਨੂੰ ਪਹਿਚਾਣ ਲੈਂਦਾ ਹੈ ਫਿਰ ਇਹਨੂੰ ਭੁੱਖ ਹੀ ਕੋਈ ਨਹੀਂ ਰਹਿ ਜਾਂਦੀ ਜਿੰਨੀਆਂ ਮਨ ਦੀਆਂ ਭੁੱਖਾਂ ਨੇ ਜਿੰਨਾ ਚਿਰ ਮਨ ਨਹੀਂ ਰੱਜਦਾ ਸਬਰ ਨਹੀਂ ਆਉਂਦਾ ਭੁੱਖਾਂ ਦੂਰ ਨਹੀਂ ਹੁੰਦੀਆਂ ਸਭ ਇੰਦਰੀਆਂ ਦੀਆਂ ਭੁੱਖਾਂ ਇੰਦਰੀਆਂ ਦੀਆਂ ਵਾਸ਼ਨਾਵਾਂ ਬਾਹਰੀ ਪਦਾਰਥਾਂ ਦੀਆਂ ਵਾਸ਼ਨਾਵਾਂ ਸਰੀਰ ਦੇ ਸੁੱਖਾਂ ਦੀਆਂ ਅਤੇ ਆਟੋਮੈਟਿਕ ਰੱਬ ਦੇ ਪਿਆਰੇ ਨੂੰ ਸਤਿਕਾਰ ਮਿਲਦਾ ਹੈ ਮਨ ਵਿੱਚ ਕੋਈ ਭੁੱਖ ਨਹੀਂ ਰਹਿ ਜਾਂਦੀ ਉਹਦੇ ਅੰਦਰ ਕੋਈ ਤਾਂਗ ਨਹੀਂ ਹੁੰਦੀ ਸੰਤੋਖ ਆਇਆ ਮਨ ਪੂਰਾ ਪਾਏ ਸੰਤੋਖ ਆ ਗਿਆ ਮਨ ਵਿੱਚ ਪੂਰੇ ਵਾਹਿਗੁਰੂ ਪਾ ਲਿਆ ਹੈ ਉਹਨੇ ਪਾ ਲੈਂਦੇ ਫਿਰ ਮਾਗਣ ਕਾਹੇ ਜਾਏ ਫਿਰ ਵਾਰ ਵਾਰ ਮੰਗਣ ਵਾਸਤੇ ਸੋ ਕਾਹਦੇ ਵਾਸਤੇ ਜਾਣਾ ਕਿਹਦੇ ਕੋਲ ਜਾਣਾ ਹੈ ਫਿਰ ਮਾਗਣ ਕਾਹੇ ਜਾਏ ਕਾਹਦੇ ਵਾਸਤੇ ਫਿਰ ਮੰਗਣਾ ਹੀ ਮੁੱਕ ਜਾਂਦਾ ਹੈ ਅਤੇ ਰਾਜਾ ਬਣ ਜਾਂਦਾ ਰੱਬ ਦਾ ਪਿਆਰਾ ਰਾਜਾ ਬਣ ਜਾਂਦਾ ਉਹ ਨਹੀਂ ਮੰਗਦਾ ਉਹ ਕਹਿੰਦਾ ਤੁਸੀਂ ਦੱਸੋ ਕੀ ਲੈਣਾ ਮੇਰੇ ਕੋਲ ਹਰ ਕੀ ਕਥਾ ਸੁਨਤ ਪਵਿੱਤ ਹਰੀ ਵਾਹਿਗੁਰੂ ਦੇ ਨਾਮ ਦੀ ਖੁਸ਼ਕ ਗਿਆਨ ਨਹੀਂ ਪੰਡਿਤ ਨੂੰ ਕਹਿ ਰਹੇ ਨੇ ਖੁਸ਼ਕ ਗਿਆਨ ਨਹੀਂ ਕੇਵਲ ਸਭਾ ਜਿੱਤ ਗਿਆਨ ਨਹੀਂ ਹੈ ਗੱਲਾਂ ਬਾਤਾਂ ਕਰਕੇ ਵਤੰਡਾਵਾਦ ਨਹੀਂ ਹੈ ਦੂਜੇ ਦੇ ਪੱਖ ਨੂੰ ਝੂਠਾ ਕਰਕੇ ਆਪਣੇ ਨੂੰ ਮੂਹਰੇ ਰੱਖਣ ਵਿਤੰਡਾਵਾਦ ਨਹੀਂ ਹਰ ਕੀ ਕਥਾ ਸੁਨਤ ਪਵਿੱਤ ਵਾਹਿਗੁਰੂ ਦੇ ਨਾਮ ਦਾ ਕਥਨ ਕਰਨ ਵਾਲੀ ਕਥਾ ਬੰਦਗੀ ਦੀ ਬਾਤ ਪਾਉਣ ਵਾਲੀ ਕਥਾ ਜਿਨ੍ਹਾਂ ਬੰਦਗੀ ਕੀਤੀ ਉਹਨਾਂ ਦੀ ਕਥਾ ਉਹਨਾਂ ਦੀ ਗੱਲ ਕਰਨ ਵਾਲੀ ਕਥਾ ਗੁਰੂ ਦੀ ਵਡਿਆਈ ਨਾਮ ਦੇ ਦਾਤੇ ਨੇ ਉਹ ਕਥਾ ਪਰਮੇਸ਼ਰ ਦੇ ਨਾਮ ਦੀ ਵਡਿਆਈ ਇਹ ਹੈ ਹਰੀ ਦੀ ਕਥਾ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਹੈ ਸਾਰੀ
ਗੁਰੂ ਦੀ ਵਡਿਆਈ ਜੋ ਨਾਮ ਦੇ ਦਾਤੇ ਨੇ, ਜਿਨ੍ਹਾਂ ਨੂੰ ਨਾਮ ਦੀ ਕਮਾਈ ਕੀਤੀ ਗੁਰੂ ਕੋਲੋਂ ਲੈ ਕੇ ਗੁਰਮੁਖ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਵਡਿਆਈ ਹੈ, ਨਾਮ ਦਾ ਕਥਨ ਹੈ ਵਾਰ ਵਾਰ, ਜਿਨ੍ਹਾਂ ਤੇ ਬਖਸ਼ਿਸ਼ ਹੋਈ ਹੈ, ਗੁਰਮੁਖ ਬਣ ਗਏ ਨੇ, ਸੰਤ ਭਗਤ ਬਣ ਗਏ ਨੇ, ਉਹਨਾਂ ਦੀ ਕਥਾ ਹੈ, ਉਹਨਾਂ ਦਾ ਬਿਆਨ ਹੈ। ਇਹੀ ਹਰੀ ਦੀ ਕਥਾ, ਹਰ ਕੀ ਕਥਾ ਸੁਣਤ ਪਵਿੱਤ, ਵਾਹਿਗੁਰੂ ਦੇ ਨਾਮ ਦੀ ਕਥਾ ਸੁਣ ਕੇ ਪਵਿੱਤਰ ਹੋ ਜਾਈਦਾ ਹੈ, ਮਨ ਬਾਣੀ ਸਰੀਰ ਕਰਕੇ ਉੱਜਲ ਹੋ ਜਾਈਦਾ ਹੈ। ਜੇਹਵਾ ਬਖਤ ਪਾਈ ਗਤ ਮਤ, ਜ਼ੁਬਾਨ ਤੋਂ ਇਹ ਕਰਦਿਆਂ ਹੋਇਆਂ ਕਥਾ, ਸੁਣਨ ਵਾਲਾ ਵੀ ਪਵਿੱਤਰ ਆ ਜੋ ਵਾਹਿਗੁਰੂ ਦੇ ਨਾਮ ਦੀ ਗੁਰਬਾਣੀ ਦੀ ਕਥਾ ਸੁਣਦਾ ਹੈ, ਉਹ ਵੀ ਨਿਹਾਲ ਹੋ ਜਾਂਦਾ ਹੈ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ, ਨਾਮ ਕੀ ਮਹਿਮਾ ਸੰਤ ਰਿਦ ਵਸਾ, ਸੰਤ ਪ੍ਰਤਾਪ ਦੁਰਤ ਸਭ ਨਸਾ। ਪਾਵਨ ਸੁਖਮਨੀ ਸਾਹਿਬ ਵਿੱਚ ਆਪ ਜੀ ਨੇ ਕਿਹਾ ਹੈ, ਸੁਣਨ ਵਾਲਾ ਵੀ ਪਵਿੱਤਰ ਹੋ ਜਾਂਦਾ, ਨਿਹਾਲ ਹੋ ਜਾਂਦਾ, ਤੇ ਕਰਨ ਵਾਲਾ ਜ਼ੁਬਾਨ ਤੋਂ। ਜੇਹਵਾ ਬਖਤ ਪਾਈ ਗਤ ਮਤ, ਜਿਹੜਾ ਜ਼ੁਬਾਨ ਤੋਂ ਬਖਦਾ ਹੈ, ਉਚਾਰਨ ਕਰਦਾ ਹੈ ਉੱਚੀ ਬੋਲ ਬੋਲ ਕੇ, ਜੇਹਵਾ ਬਖਤ, ਬਖਤ ਤੋਂ ਭਾਵ ਉੱਚੀ ਬੋਲਣਾ, ਪੂਰੇ ਗੜਕੇ ਨਾਲ ਬੋਲਣਾ, ਉੱਚੀ ਬੋਲਣਾ। ਜੇਹਵਾ ਬਖਤ ਪਾਈ ਗਤ ਮਤ, ਜਿਹੜਾ ਜ਼ੁਬਾਨ ਤੋਂ ਹਰੀ ਦੀ ਕਥਾ ਨੂੰ ਕਹਿੰਦਾ ਹੈ, ਪਾਈ ਗਤ ਮਤ, ਉਹਨੇ ਵੀ ਗਤ ਤੋਂ ਭਾਵ ਗਤੀ, ਤੱਤੇ ਨੂੰ ਸਿਹਾਰੀ ਹੈ, ਮਤ ਮਤੀ ਸ਼ੁਭ ਮਤੀ ਕਲਿਆਣ ਪਾਉਣ ਵਾਲੀ, ਆਪਣੀ ਮੁਕਤ ਕਰਨ ਵਾਲੀ ਮਤ ਪਾ ਲਈ ਹੈ, ਗਤ ਪ੍ਰਾਪਤੀ, ਪ੍ਰਾਪਤੀ ਵਾਲੀ ਮਤ, ਆਤਮ ਵਿਛੈਣੀ ਮਤ। ਕਥਾ ਕਰਦਿਆਂ ਆਤਮਾ ਦੇ ਵਿਛੇ ਦਾ ਨਿਰਣਾ ਬਣੀ, ਆਤਮ ਵਿਛੈਣੀ ਮਤ ਆ ਜਾਵੇ, ਸਮਝ ਲਓ ਸਫਲੀ ਹੈ ਕਥਾ ਕੀਤੀ ਹੋਈ। ਜੇਹਵਾ ਬਖਤ ਪਾਈ ਗਤ ਮਤ, ਮੁਕਤ ਹੋਣ ਵਾਲੀ ਮਤ, ਸ਼ੁਭ ਸਿੱਖਿਆ ਪਾਈ ਕਰਨ ਵਾਲੇ ਨੇ, ਨਿਸ਼ਚਾ ਆ ਜਾਂਦਾ ਹੈ। ਜਿਵੇਂ ਪਿੱਛੇ ਕਹਿ ਰਹੇ ਨੇ ਮਹਾਰਾਜ, ਸੋਧਤ ਸੋਧਤ ਸੋਧ ਵਿਚਾਰ, ਬਿਨ ਹਰ ਭਜਨ ਨਾਹੀ ਛੁਟਕਾਰਾ, ਵਾਹਿਗੁਰੂ ਦੀ ਬੰਦਗੀ ਤੋਂ ਬਿਨਾਂ ਨਹੀਂ ਛੁਟਕਾਰਾ ਹੈ। ਸੋ ਪਰਵਾਨ ਜਿਸ ਰਿਹਾ ਵਸਾਈ, ਮਹਾਰਾਜ ਕਹਿੰਦੇ ਉਹ ਪਰਵਾਨ ਪੰਡਿਤ ਬਣ ਜਾਵੇ, ਵਿਦਵਾਨ ਹੋਵੇ, ਜਿੰਨੇ ਮਰਜ਼ੀ ਕਰਮ ਕਾਂਡ ਕਰੀ ਜਾਵੇ, ਇਹ ਤਾਂ ਅਹਮ ਬੁੱਧ ਕਰਮ ਕਮਾਵਣੇ, ਗ੍ਰਹਿ ਬਾਲੂ ਨੀਰ ਬਹਾਵਣੇ, ਪਰਵਾਨ ਉਹ ਹੈ, ਮਨਜ਼ੂਰ ਉਹ ਹੈ, ਮੁਕਤ ਉਹ ਹੁੰਦਾ ਹੈ। ਸੋ ਪਰਵਾਨ ਜਿਸ ਰਿਹਾ ਵਸਾਈ, ਜਿਹਦੇ ਕਥਨ ਕਰਦਿਆਂ ਹੋਇਆਂ ਗਿਆਨ, ਇੱਕ ਵਾਹਿਗੁਰੂ ਦਾ ਧਿਆਨ ਆ ਜਾਂਦਾ ਹੈ ਕਿ ਗਿਆਨ ਗਿਆਤਾ ਗਏ ਧਿਆਨ ਧਿਆਤਾ ਤੇ ਤ੍ਰਿਕੁਟੀ ਖੁੱਲ ਜਾਂਦੀ ਹੈ। ਉਹ ਪ੍ਰਵਾਨ ਜਿਸ ਰਿਹਾ ਵਸਾਈ, ਜਿਸਦੇ ਹਿਰਦੇ ਵਿੱਚ ਵਸਾਈ ਵਸਾਈ ਵਸ ਆਉਂਦਾ ਹੈ, ਆ ਕੇ ਵਸ ਜਾਂਦਾ ਹਿਰਦੇ ਵਿੱਚ, ਵਾਹਿਗੁਰੂ ਦੇ ਨਾਮ ਦਾ ਵਾਸਾ ਹੋ ਜਾਂਦਾ ਹੈ, ਟਿਕ ਜਾਂਦਾ ਨਾ, ਪੂਰਨ ਵਿਸ਼ਵਾਸ ਨਿਸ਼ਚ ਫਿਰ ਅਭਿਆਸ ਹੁੰਦਾ ਹੈ। ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦੀ ਬੰਦਗੀ ਹੈ, ਨਾਮ ਹੈ, ਨਾਮ ਦੀ ਰੌਂ ਚੱਲ, ਨਾਨਕ ਤੇ ਜਨ ਉਤਮ ਪਾਈ, ਸਾਡੇ ਘਰ ਵਿੱਚ ਕੇਵਲ ਕਥਨੀ ਨਹੀਂ ਹੈ, ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ। ਸੋ ਕਰਨੀ ਹੈ, ਕਰਨੀ ਕਰਕੇ ਮਨਜ਼ੂਰ ਹੈ। ਨਾਨਕ ਤੇ ਜਨ ਉਤਮ ਭਾਈ, ਕਹਿਣ ਲੱਗਿਆ ਭਾਈ ਭਰਾ ਉਹ ਪੁਰਸ਼ੋਤਮ ਨੇ, ਉਹ ਸ਼੍ਰੋਮਣੀ ਨੇ ਸਭ ਤੋਂ, ਉਹ ਹੀ ਪੁੱਗੇ ਹੋਏ ਨੇ, ਉਹ ਹੀ ਪ੍ਰਵਾਨ ਨੇ ਗੁਰੂ ਨਾਨਕ ਦੇ ਘਰ ਵਿੱਚ। ਨਾਨਕ ਕਹਿ ਘਰ ਕੇਵਲ ਨਾਮ, ਕੇਵਲ ਨਾਮ ਦੀ ਗੱਲ ਹੈ, ਬੰਦਗੀ ਹੈ, ਕੋਈ ਕਰਮ ਕਾਂਡ ਨਹੀਂ ਹੈ। ਜਿਹਨੇ ਨਾਮ ਜਪਿਆ ਉੱਤਮ ਨੇ, ਉਹ ਪ੍ਰਵਾਨ ਨੇ। ਸਤਿਗੁਰੂ ਜੀ ਨੇ ਪੰਡਿਤ ਨੂੰ ਨਿਹਾਲ ਕੀਤਾ, ਪ੍ਰਥਾਏ ਉਹਦੇ ਸਾਖੀ, ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੱਤਾ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ ਗਰੀਬ ਨਿਵਾਜ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ। ਰਾਗ ਰਤਨ ਪਰਿਵਾਰ ਪਰੀਆ,

ਵਈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵਈ ਨਾਮ ਜਿਨ ਕੈ ਮਨ ਵਸਿਆ ਵਾਜੇ ਸਤਿ ਕਨੇਰੇ ਕਹਿ ਨਾਨਕ ਸੱਚੇ ਸਾਹਿਬ

ਦਾ ਕੁਰਬਾਨ ਕੀਤਾ ਗੁਰੂ ਵਿਟਹ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤੋ ਸ਼ਬਦ ਧਰਵੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ ਕਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤ ਹਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰ

जो जन तुम्हारी भगत करते, जो जन

जो जन तुमरी भगत करंते।